ਲਾਏਗਾ ਇਹ ਵੇਲਾ ਪਰਮੇਸ਼ਰ ਦੇ ਨਾਮ ਜਪਣ ਦਾ ਹੈ, ਭਜਨ ਕਰਨ ਦਾ ਹੈ, ਪਰਮਾਤਮਾ ਦੀ ਪ੍ਰਾਪਤੀ ਦਾ ਵੇਲਾ ਹੈ। ਵੇਦਾਂ ਮੈਂ ਨਾਮ ਉੱਤਮ ਸੋ ਤੂੰ ਨੇ ਫਿਰੇ ਜਿਉਂ ਬਤਾ ਲਿਆ, ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਵੀ ਇੱਕ ਹੈ ਬਾਤ ਵਖਾਨੇ। ਜਿਸ ਵੱਖਰ ਕੋ ਲੈਣ ਤੂੰ ਆਇਆ ਆਰਾਮ ਨਾਮ ਸੰਤਨ ਕਰ ਪਾਇਆ। ਬਹੁ ਸ਼ਸਤਰ ਬਹੁ ਸਿਵਿਰ ਸੀ ਵੇਖੇ ਸਰਬ ਕੰਢੋਲ ਬੁੱਧਿ ਸੁਨਾਈ ਹਰ ਹਰੇ ਨਾਨਕ ਨਾਮ ਮੋਲ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਭ ਅਵਤਾਰਾਂ ਦਾ, ਰਿਖੀਆਂ ਮੁਨੀਆਂ ਦਾ ਤੇ ਸੰਤਾਂ ਦਾ, ਭਗਤਾਂ ਦਾ ਸਿਧਾਂਤ ਸੰਗਤਾਂ ਨੂੰ ਕਲਯੁਗੀ ਜੀਵਾਂ ਨੂੰ ਸੁਣਾਉਂਦੇ ਹੈ ਤੇ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ, ਮੁੱਖ ਪ੍ਰਯੋਜਨ ਹੈ, ਉਹ ਹੈਗਾ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ, ਜਨਮ ਮਰਨ ਕੱਟਿਆ ਜਾਏਗਾ, ਕੇਵਲ ਮੋਕਸ਼ ਦੀ ਪ੍ਰਾਪਤੀ ਤੁਹਾਨੂੰ ਹੋ ਜਾਏਗੀ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ। ਉਨੀ ਸੱਤਾਂ ਦੀਪਾਂ ਨਵਾਂ ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ ਗੰਧਰਵ, ਪਿੱਤਰ ਲੋਕ, ਕਰਮ ਲੋਕ, ਅਜਾਨ ਲੋਕ, ਇੰਦਰ ਲੋਕ, ਵਿਸ਼ਨ ਲੋਕ, ਬ੍ਰਹਮਪੁਰੀ, ਸ਼ਿਵਪੁਰੀ, ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਇਹ ਉਪਦੇਸ਼ ਦਿੱਤਾ। ਜਿਸ ਵਕਤ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਉਹ ਪਰਮੇਸ਼ਵਰ ਦਾ ਨਾਮ ਹੈ, ਉਹ ਅੰਤਰਜਾਮੀ ਪਰਮਾਤਮਾ ਦਾ ਨਾਮ ਸਾਰ ਵਸਤੂ। ਜੈਸੇ ਬਦਾਮ ਰੋਗਨ ਬਦਾਮਾਂ ਦਾ ਸਾਧ ਹੁੰਦੀ ਹੈ, ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਧ ਵਸਤੂ ਹੈ। ਰਾਮ ਨਾਮ ਯੋਗ ਮਹਿੰਗੀ ਹੋ ਜਾਂ ਕੇ ਸਮਝੀ ਕੋਈ, ਜੇ ਸਮਿਤ ਸੰਕਟ ਮੇਂ ਕੋਈ ਦਸਤ ਵਾਰੋ। ਰਾਮ ਨਾਮ ਦੇ ਬਰੋਬਰ ਸੰਸਾਰ ਕੇ ਵਿੱਚ ਮੈਂ ਕੋਈ ਵਸਤੂ ਨਹੀਂ ਹੈ। ਜੈਸੇ ਅਕਸਾ ਤੀਰ ਸੇ ਪਰ ਸਿੱਖੀ ਹੈ ਜੋ ਵਿਚਾਰ ਚਰੇ ਕਲ ਆਸਰੀ ਹੋ, ਜੈਸੇ ਕੋਟ ਬਸਤਰ ਉਰਦ ਮੁਖੀ ਦੇ ਸੰਤਰ ਮੈਂ ਤਨ ਦਾਹੀਦੀ ਹੋ, ਜੈਸੇ ਲੱਖ ਵੇਦ ਕੁਰਸ਼ੇਤਰ ਮੈਂ ਸਮੇਤ ਜਗ ਭੰਗ ਠਿਓ, ਪੁਨੀ ਅੰਮ੍ਰਿਤ ਨਾਮ ਦੇ ਸੀ ਕੀਤੀ ਜਿਹਨੇ ਕਿਹੜੀ ਸ੍ਰੀ ਵਾਹਿਗੁਰੂ। ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗੀ ਜੀਵਾਂ ਨੂੰ ਦਿੱਤਾ ਹੈ। ਔਰ ਨਾਲ ਇਹ ਵੀ ਦੱਸਿਆ ਹੈ ਜੋ ਚਾਰ ਵੇਦ ਪਰਮੇਸ਼ਵਰ ਨੇ ਬਣਾਇਆ ਹੈ ਉਹ ਅਪੋਰਸ਼ ਬਾਣੀ ਹੈ। ਇੱਕ ਪੋਰਸ਼ ਬਾਣੀ ਹੁੰਦੀ, ਇੱਕ ਅਪੋਰਸ਼ ਬਾਣੀ ਹੁੰਦੀ, ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੋਰਸ਼ ਹੁੰਦੀ। ਉਸ ਵਿੱਚ ਮੈਂ ਸ਼ੰਕੇ ਉੱਤਰ ਲੋਭ ਤਮਾ ਪਕਸ਼ਪਾਤ ਹੋ ਸਕਦਾ ਹੈ, ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ। ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇਗਾ ਉਹਦੇ ਵਾਸਤੇ ਨਰਕ ਹੈ। ਜੋ ਰਿਗਵੇਦ, ਯਜੁਰਵੇਦ, ਸ਼ਾਮ ਵੇਦ, ਅਥਰਵਨ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਇਆ ਹੈ, ਅਪੋਰਸ਼ ਬਾਣੀ ਹੈ। ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ਵਰ ਦਾ ਨਾਮ ਲਿਖਣਾ। ਚੌਹਾਂ ਵੇਦਾਂ ਦੇ ਵਿੱਚ ਮੈਂ 1 ਲੱਖ ਸ਼ਲੋਕ ਹੈ। ਕੋਈ ਕਰਮ ਕਾਂਡ ਨੂੰ ਕਥਨ ਕਰਦਾ, ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ, ਕੋਈ ਗਿਆਨ ਕਾਂਡ ਨੂੰ ਕਥਨ ਕਰਦਾ, ਸਭ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹਨ, ਪਰਮਾਤਮਾ ਦੇ ਪਾਸੇ ਚੱਲੇ। ਤੇ ਉਹਨਾਂ ਤੋਂ ਬਾਅਦ ਫਿਰ ਲਿਖੀਆਂ ਹੋਈਆਂ ਨੇ 4 ਉਪਵੇਦ ਬਣਾਏ, ਗਾਂਧਰ ਤਨਰ ਅਰਥ ਉਪਵੇਦ। ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਜੀ ਨੇ ਦੱਸਿਆ, ਕੇਵਲ ਪਰਮਾਤਮਾ। ਉਹਨਾਂ ਦਾ ਜਿਹੜਾ ਧੇਹ ਹੈ, ਗੇਹ ਹੈ, ਲਕਸ਼ ਹੈ, ਪਰਮ ਪ੍ਰਯੋਜਨ ਹੈ ਉਹ ਪਰਮਾਤਮਾ। ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ, ਲਕਸ਼ ਕੀ ਹੈ, ਰਾਤ ਦਿਨ ਕਿੱਥੇ ਤੁਰੀਆਂ ਰਹਿੰਦੀਆਂ, ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ। ਇਸੀ ਪ੍ਰਕਾਰ ਸਭਨ ਜੀਵਾਂ ਦਾ ਜਿਹੜਾ ਧੇਹ ਹੈ, ਲਕਸ਼ ਹੈ, ਇਹ ਮਨੁੱਖਾ ਦੇਹ ਦੇ ਵਿੱਚ ਮੈਂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ। ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਗਿਆਨ, ਜਗਤ ਸਮੂਲ ਅਨਰਥਪੁਨ ਵਚਾਂਕੀ ਹਥਿਆਰ। ਕ੍ਰਿਸ਼ਨ ਭਗਵਾਨ ਗੀਤਾ ਦੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ, ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਮੈਂ ਦੱਸਿਆ, ਕੇ ਸਵਾ ਵਿਚੋਨੀ ਹਈਏ ਮਈਏ ਇਹ ਖਿਆਨ ਜੋ। ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਕਹਿੰਦੇ, ਅਰਜਨ ਤੇਰਾ ਸੰਬੰਧੀ ਸੰਸਾਰ ਦੇ ਵਿੱਚ ਮੈਂ ਕੌਣ ਹੈਗਾ, ਮੇਤੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ, ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ, ਅਈਏ ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ, ਮੈਨੂੰ ਹੀ ਆਪਣਾ ਸੰਬੰਧੀ ਸਮਝੋ, ਮੈਂ ਤੇਰੀ ਕਲਿਆਣ ਕਰਾਂਗਾ, ਤੇਰਾ ਜਨਮ ਮਰਨ ਕੱਟਾਂਗਾ। ਇਸੀ ਪ੍ਰਕਾਰ ਸੇ ਗੀਤਾ ਦੇ ਵਿੱਚ ਮੈਂ 8 ਸ਼ਲੋਕ ਹੈ, ਉਹ ਕਿਸ ਨੂੰ ਕਥਨ ਕਰਦਾ, ਪਰਮੇਸ਼ਰ ਕੋ, ਪਰਮਾਤਮਾ ਕੋ ਕਥਨ ਕਰਦਾ ਹੈ। ਸ੍ਰੀਮਦ ਭਾਗਵਤ ਦੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ,
ਸਭ ਜੀਵਨ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ ਹੈ, ਪਰਮੇਸ਼ਰ ਦੇ ਪਾਸੇ ਲਿਜਾ ਰਹੇ ਹੈ। ਰਾਮਾਇਣ ਕੇ ਵਿੱਚ ਮੈਂ ਇੱਕ ਕਰੋੜ ਸ਼ਲੋਕ ਹੈ, ਵਾਲਮੀਕ ਨੇ ਬਣਾਇਆ। ਸੱਜੋ ਕੇ ਵਿੱਚ ਮੈਂ ਤ੍ਰੇਤਾ ਹਾਲੇ ਸ਼ੁਰੂ ਵੀ ਨਾ ਸੀ ਹੋਇਆ, ਰਾਮ ਚੰਦਰ ਅਵਤਾਰ ਤੇ ਪਹਿਲਾਂ ਹੀ ਬਣਾਤੀ। ਉਸਕੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਨ ਨੂੰ ਪਰਮੇਸ਼ਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ। ਪੰਜਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ। ਦਰਬਾਰ ਸਾਹਿਬ ਕੇ ਵਿੱਚ ਮੈਂ ਅੱਠਾਂ ਗੁਰੂਆਂ 43 ਭਗਤਾਂ ਦੀ ਬਾਣੀ ਹੈ। ਕੋਈ ਸ਼ਬਦ, ਕੋਈ ਪੰਕਤੀ, ਕੋਈ ਤੁਕ ਦੱਸੋ ਜਿਹੜੀ ਪਰਮੇਸ਼ਰ ਤੇ ਬਿਨਾਂ ਹੋਰ ਕੋਈ ਉਪਦੇਸ਼ ਕਰਦੀ ਹੈ। ਵੇਦ ਪੁਰਾਣ ਕਰਨ ਪੋਥੀਆਂ ਨਾਮ ਬਿਨਾਂ ਸਭ ਗੁਰ ਗੱਲਾਂ ਹੋਸ਼ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੋ ਪਿਸਤਾਏਂਗੋ ਰਾਮ ਜਾਏਂਗੇ ਛੂਟ। ਹਰ ਸੋ ਹੀ ਦਾ ਸ਼ਬਦ

जिसलिए कोई चीज न से पैदा हुई, न आकाश न प्राण न अगन न जल न पृथ्वी, कुछ भी ना आयुर्वेद रूप सा माया ने, अविद्या ने, चूठी हंगता हंगता ने, काम ने, क्रोध ने, लोभ अहंकार ने, उस परमेश्वर से इस उस परमेश्वर से इन जुदा करके इस संसार रूपी जंगल विच ले आके ते गृहस्थ रूपी खूह विच सुट देता है। हुण इह दुखी हुंदा कलेशां नूं प्राप्त हुंदा। हुण महाराज ते कहिंदे नैन ना देखे साध से नैन बिहा लिया, करन ना सुनी नाद करन मुंद कर लिया, रसना जप इन ना तिलो तिल कर कटिए, हरा जब विश्व गोविंद राय जन्म कटिए। ये सानू उपदेश दें, जिन काल मानस जन्म निर्मोल पायो, सफल जन्म गुरु चरण शरण का, लोचन अमोल गुरु दर्श अमोल देखे, सरबन अमोल गुरु बचन धरन का, नाश का अमोल तिर नारबिंद वासना का, रसना अमोल गुरु मंत्र सिमरन का, हस्त अमोल गुरु देव सेव सफल का, चरण अमोल प्रदक्षिणा करन का। ताही शरीर प्रवान होवेगा जे परमेश्वर दे पासे लगेगा, ताही ये शुद्ध होगा, ताही निर्मल होगा। परमेश्वर के नाम के बरोबर संसार के बीच में कोई वस्तु नहीं हैगी है। एक शाबे के बीच में कृष्ण नाम लिख के पा दिया, दूसरे शाबे के बीच में नारद मुनि ने कुल दुनिया का सोना लाल मोती हीरे पा दिए, वो नाम का पास पारी रहा। तन तन राजा जनक है, जिन सिमरन की ओर एक करी के सिमरने पापी तरह ने। इसे करके नामदेव जी कहते हैं, पावो फेरी हाथों ताल, नामा गावे गुण गोपाल, गंग जमन जो उल्टी रहे तो नाम हार कहता रहे, गंगा जमना उल्टी नहीं भग सकते, नामुमकिन है भगजा तो भगजा, जिरी गल हो नहीं सकती हो जाए। नामदेव जी मनुखा दे के बीच में ऐसे परमेश्वर नू, ऐसे परमात्मा नू नहीं छड सकते। बसदा बस की नहीं, सब राजे बेनती करे पटरानी, पूत प्रहलाद की हो नहीं माने तिंतो रखानी। प्रहलाद कहना मैं भी आखिर नहीं लगता, अपनी माता के आदर नू कहना मैं परमेश्वर नू मनुखा दे के बीच में नहीं छकता। समन मूसन अपने पिता नू आंदा, कब दब जाओ जारी विशद प्रेम बिहार, मूसन तब ही मूसिए विशद पुरख दिया। हे पिताजी, मैं व्याकल नहीं हुंदा दुनिया दी चीजां, जे मैनू परमात्मा भुल जावे मैं उस वेले व्यापक व्याकल हो जाना। कहां पयो ये तन पय शनशन, प्रेम जाए तो डर पै तेरे जन। ये रविदास भगत कहना, मैं जे मेरा प्रेम जावे कमती होवे महाराज ता मैं गल रहेगा। ऐसा जो परमात्मा हैगा, ऐसा जो सच्चिदानंद स्वरूप परमात्मा हैगा, उन्हों सारे लिखी मुनि अवतार सब वेद ग्रंथ जिन्हें भी सच द्वाप तेरे ते कलजू के बीच में हुए हैगे, वो सारे उसनु कथन करते हैं कि उसकी प्राप्ति करो। तुसी अपनी उत्पत्ति से पहले उसका रूप थे, ये हंगता ममता झूठी माया ने फन जुदा करके ये जीव बनाता, तो हूं तुम फिर उदे नाल मिलो। देखो शब्द भी आंदा, माया ना होती बाप ना होता, कर्म ना होती काया, हम नहीं होते तुम नहीं होते कवन कहां ते आया, राम कोई न किसी केरा, जैसे तरबर पंख बथेरा, चंद न होता सूर्य न होता, पानी पवन मलाया, शास्त्र न होता वेद न होता, कर्म कहां ते आया, खेचर पूछे तुलसी माला, गुरु प्रसादी पाया, नाम पर परम तत्व है सतगुरु है लिखाया। इसका मतलब की है, तू पहले ब्रह्म था। गुरु नानक साहब भी कहते, ना तो स्वर्ग मस पे आला, दो सुग पिस नहीं कह काला, जन्म मरण नहीं नरक सुग, ना को आए न जाएगा, ब्रह्मा विष्णु महेश न कोई अवर नदी से को सुग। उल्ट पवन मन मीन सी चपल गत, दसवें द्वार पर आगमन वास है, ताही ना पाव तो पवन जल पृथ्वी आकाश नाये, सत सूर उत्पत न विनाश है, ना ही प्रकृत बिरत पिंड प्राण ज्ञान, शब्द सुरत ना ही दृष्ट न प्रगास है, स्वामी ना सेवक उन्मान अनाद परे, निरलम निर्मन विषम विश्वास है। देखो ये भाई गुरदास जी ने लिख दिता। इस करके इन्होंने तात्पर्य है कि जीव अपनी उत्पत्ति से पहले परमेश्वर का स्वरूप था, इनू माया ने विद्या ने पुत्रा ने स्त्री ने धन ने दौलत ने झूठे मोह ने ये शरीर के इतिहास ने फिक्रा ने चिंता ने इन्हू जुदा कर दिता उस परमेश्वर से। हूं यह जीव उस परमेश्वर नाल किदां मिल सकता है? हुण सानू सोच तो यह करनी चाहिदी है, फिक्र तो यह करना चाहिदा कि जुदा तो असि हो गए हैं, हुण असि परमेश्वर नाल किदां मिलिए। कोई जन हर स्यो देवे जो मेरी लागी प्रीत सुजान स्यो, मैनू वरजे लोग है जा, कोई हैरे संत जो तोरो देखूंगा, कोई संसार के बीच में संत महात्मा लिखी मुनी होवे, यह मैनू मेरे पिता ते मैं जुदा होया, मैनू अपने पिता नाल मिला देवे। हुण यह ढंग तरीका असि की करिए संसार के बीच में आ गए, कि किदां उस परमेश्वर नाल मिलिए। कोई किसी संत महात्मा पर शंका करदा,
हवन आतथ मैं दुखी दरियो देख संसार बुढ़ तो पव सिंध में मोहे करो प्रभुपाल महाराज मैनु इस संसार विचो पार करो मेरा जन्म मरण कटो। वो संत महात्मा भाई किदा की उपदेश करते हैं फिर किदा ही जीव जीवित भाव का नाश करे अज्ञान का अविद्या का नाश करे संशय ग्रंथि का हृदय ग्रंथि का जन्म मरण का कर्म का कामना का देह दया का मोह का किदा ही नाश करके उस परमेश्वर न मिले। हुण ए हरेक दे जुग्यासु दे मन के विच में शंका पैदा हुंदी है। इहदी निवृत्ति करने वास्ते गुरु नानक देव महाराज कहिंदे है ए संसार की निवृत्ति करने वास्ते और परमेश्वर की प्राप्ति वास्ते तुसी ध्रुव मंगल करो। जिदा ध्रुव ने कीती ध्रुव ने कीता कीती है पंजां कालां दा ध्रुव विघन पाने वाला सारे देवते इंद्र दे सने सब विघन पाते से ओदे मां पे भी आके विघन पाते से ध्रुव अपने निश्चय के विच में अटल रहा कामयाब होया कि नहीं होया। दूसरा दृष्टांत सज्जू के विच में प्रहलाद भगत दा वो भी 17-18 सालां दा सा उदे भी माता पिता दुश्मन हरण कसवर ना के सारे दुश्मन अग्गां ना लांदे है समुंदरां च पांदे सुटदे है ते उपर हजार हजार मन दे पर्वत उत्ते डिगदे है वो राम राम राम राम राम देखो कामयाब हो गया जिदा कामयाब हो गया जिदा वो परमेश्वर नाल मिले वेखो सनक सनन सनातन ब्रह्मा दे पुत्र होया अपने पिता नूं कहिंदे मेरा तू कोई पिता नहीं सानू ज्ञान करता पिता। फिर वो ब्रह्मा ने जाके विष्णु भगवान नूं आख्या विष्णु नूं हंस अवतार धारना पिया उन्होंने जाके ज्ञान करना पिया सनक सनन सनातन वो वेखो कामयाब हो गया। वेखो तेरे तजुके विचों पिजड़ी ने किन्नियां तकलीफां पाईयां हैगियां पिजड़ी ने बहुत ही तकलीफां सहियां हैगियां रिखी भी मुखालफत माता भी पिता भी पति भी सब मुखालफत उस वेले से सब दुख तकलीफ लेंगे थे। वो राम राम जपदी सी ते श्री रामचंद्र ने उन्हें नौदा प्रकार की भक्ति सुना के ते ज्ञान दे के विकू दे समय झूठे वेल खाते है ते चरण तूर मत्थे में ला के उन्हें हाथ मिलान कर दिता। देखो हनुमान जी हो हनुमान जी नु श्री रामचंद्र जी ने एक माला दिती सी वो सी रावण के तोशे खाने में जमा रावण नु ब्रह्मा पासों मिली सी ब्रह्मा नु विष्णु पासों मिली सी ओह फिर विष्णु ने मन भी सोचा कि श्री रामचंद्र नु दे दईए ओह श्री रामचंद्र जी ने माला हनुमान नु देती हनुमान माला ही पर नहीं जाओ विष्णु ने आके पंदे की मैं आखिर जिसके विच में परमेश्वर का नाम है नहीं वो चीज मेरे किसी काम की नहीं तेरे शरीर च केड़ा नाम है सारे शरीर के विच में राम राम राम राम राम मनसूर की सुभाव विचों भी एन लाख गुरु रामदास गुरु अमरदास महाराज नु कहंदे है हम कीड़े किरम सतगुरु सरनाई कर दया नाम प्रगास मेरे मीत गुरुदेव मुख राम नाम प्रगास। फिर भी परमेश्वर दा नाम मंगदे है जिदा ओ मुक्त हो गए भाई मुक्त मिच्छ सी चेतात विशियन विश्व त्याज शुमार जब दया तो सतू की बदसा ये तेन मुक्ति दी इच्छा जिदा उन्होंने की थी है इदा ही तू संसार के बीच में अपने घर देखो उन्होंने कितना परमात्मा के बीच में प्रेम था अर्जुन का कृष्ण भगवान के बीच में कितना प्रेम था। इस वे कौरव पांडवों का जंग शुरू होया तो उस वे दुर्योधन मदद लेने वास्ते जाना पर श्रद्धा नहीं विश्वास नहीं नीचा महाराज दी बाणियां रोज सुनते पर श्रद्धा नहीं विश्वास नहीं आएगा इधर ध्यान ही नहीं आएगा पुत्रां धियां स्त्रियां ते नेच आएगा कितों कहवांगे फीकर महाराज ते नेच है नहीं। वो कहने काहे रे मन चित में उदम जा आहरा जो परिया सहल पतन में जंतो पाए ताकर जी के आगे कर तरिया मेरे माधव जी सर संत मिले सो तरिया। तो इस करके दुर्योधन की श्रद्धा नहीं वह जाके नमस्कार नहीं कृष्ण भगवान करता तो वो सराने वाला कुर्सी लह के सरे जुत्ती बैठ जाता है। पूरे मगरों फिर की होया युधिष्ठिर ने अर्जुन नूं आखिया अर्जुन परमात्मा का पता नहीं लगता कदे देवतियां दे पासे हो जांदा कदे राक्षसां दे पासे हो जांदा ते तू भी जा। अर्जुन श्रद्धालु सीगा वह इशनान किया वस्त्र धोते प्रसाद लिया वो जिस वेले अर्जुन गया तो उसने जाके चरणा के विच में दंडवत प्रणाम किया प्रदक्षिणा लईया चरणा का ध्यान करके बैठ गया। कृष्ण भगवान को जानी से त्रैकाल दर्शी से उन्हें वेख्या एक पासे दुर्योधन बैठा एक पासे अर्जुन बैठा पहले अर्जुन की तरह वेख्या अर्जुन ने कहा तू की चाहना जी मेरा जंग हो रहा मेरी मदद करो। दुर्योधन कहता जी मैं पहला ना आया मैं तो इतने पहला ना आया मेरी सुनो दुर्योधन क्या बात मेरी मदद करो। श्री कृष्ण भगवान कहते हे दुर्योधन साडा एक संकेत है धर्म है बिरद है साजी शरण के विच में कोई आवे असि उसकी मदद कर दे
ਅਸੀਂ ਤੇਰੀ ਵੀ ਮਦਦ ਕਰਨੀ, ਅਸੀਂ ਅਰਜੁਨ ਦੀ ਮਦਦ ਕਰਨੀ ਆ, ਦੋਹਾਂ ਦੀ ਮਦਦ ਕਿੱਦਾਂ ਕਰੂੰਗੇ? ਦੋਹਾਂ ਦੀ ਮਦਦ ਇੱਦਾਂ ਕਰਾਂਗੇ, ਇੱਕ ਪਾਸੇ ਮੈਂ ਅਕੇਲਾ ਹੋਵੇਗਾ ਔਰ ਸ਼ਾਸਤਰ ਨਹੀਂ ਪਕੜਾਂਗਾ ਜੰਗ ਕੇ ਵਿੱਚ ਮੈਂ, ਇੱਕ ਪਾਸੇ ਮੇਰੀ ਸਾਰੀ ਫੌਜ, ਸਾਰੇ ਸ਼ਾਸਤਰ ਅਸਤਰ ਖਜ਼ਾਨੇ ਹੋਏਗੇ, ਤੂੰ ਪਹਿਲਾਂ ਆਇਆ, ਤੂੰ ਜਿਹੜੀ ਮਰਜ਼ੀ ਚੀਜ਼ ਮੰਗ ਲੈ। ਉਹ ਸ਼ਰਧ ਸਰੂਰੀ ਸ਼ਰਧਾ ਹੈ ਨਾ, ਇਸ ਕਰਕੇ ਦੁਰਯੋਧਨ ਕਹਿਣ ਲੱਗਾ, ਮਹਾਰਾਜ ਜੇ ਤੁਸੀਂ ਜੰਗ ਵੀ ਨਹੀਂ ਕਰਨੀ ਤੇ ਯੁੱਧ ਕੇ ਵਿੱਚ ਮੈਂ ਸ਼ਾਸਤਰ ਵੀ ਨਹੀਂ ਫਸਰਨਾ, ਤਾਂ ਅਸੀਂ ਤੁਹਾਨੂੰ ਉੱਥੇ ਕੀ ਕਰਨਾ ਹੈਗਾ? ਤੁਹਾਡੇ ਕੋਈ ਅਸੀਂ ਨਾਚ ਨਹੀਂ ਚਾਹੁੰਦੇ ਹੈਗੇ, ਰਾਸਾਂ ਪਾਉਣੀਆਂ ਹੈਗੀਆਂ, ਬਾਕੀ ਸਾਰੀ ਫੌਜ ਦੇ ਦਿਓ। ਕ੍ਰਿਸ਼ਨ ਭਗਵਾਨ ਨੇ ਕਾਗਜ਼ ਲਿਆ ਤੇ ਉੱਪਰ ਦਸਤਖਤ ਕਰ ਦਿੱਤੇ, ਹੇ ਦੁਰਯੋਧਨ ਮੈਂ ਤੇ ਬਿਨਾਂ ਸਾਰੀਆਂ ਫੌਜਾਂ ਦਾ ਤੂੰ ਮਾਲਕ। ਖੁਸ਼ੀ ਹੋ ਕੇ ਚਲਾ ਗਿਆ। ਪਿੱਛੋਂ ਅਰਜਨ ਨੂੰ ਕਹਿਣ ਲੱਗੇ, ਅਰਜਨ ਜੇ ਤੂੰ ਪਹਿਲਾਂ ਆਉਂਦਾ ਤੂੰ ਨਾ ਲੈ ਲੈਂਦਾ। ਅਰਜਨ ਕਹਿੰਦਾ, ਹੇ ਮਹਾਰਾਜ, ਇਸ ਸੰਸਾਰ ਕੇ ਵਿੱਚ ਮੈਂ ਮੇਰੇ ਕੋ ਕਿਸੀ ਦੇਵੀ ਦੇਵਤੇ ਦੀ, ਰਿਧੀਆਂ ਸਿੱਧੀਆਂ ਦੀ, ਖਜ਼ਾਨਿਆਂ ਦੀ, ਸ਼ਾਸਤਰਾਂ ਅਸਤਰਾਂ ਦੀ, ਕਿਸੀ ਮੁਕਤੀ ਦੀ, ਕਿਸੀ ਵਸਤੂ ਦੀ ਵੀ ਇੱਛਾ ਨਹੀਂ ਹੈਗੀ ਹੈ। ਨਾ ਮੈਂ ਆਪ ਨੂੰ ਚਾਹੁੰਦਾ ਕਿ ਤੁਸੀਂ ਸ਼ਾਸਤਰ ਪਕੜੋ, ਨਾ ਇਹ ਚਾਹੁੰਦਾ ਕਿ ਮੈਨੂੰ ਸਲਾਹ ਦਿਓ। ਬਸ ਮੈਂ ਇੱਕ ਵਸਤੂ ਚਾਹੁੰਦਾ ਹੈਗਾ, ਜਿਸ ਵੇਲੇ ਮੇਰੀ ਪਾਰਟੀ ਇੱਧਰ ਖਲੋਵੇ ਤੇ ਮੇਰੇ ਮੁਖਾਲਫ ਦੁਸ਼ਮਣ ਖਲੋਣ ਤਾਂ ਸਾਰਿਆਂ ਨੂੰ ਪਤਾ ਲੱਗੇ ਕਿ ਕ੍ਰਿਸ਼ਨ ਭਗਵਾਨ ਮੇਰੇ ਪਕਸ਼ ਦੇ ਵਿੱਚ ਮੈਂ ਖਲੋਤਾ ਹੈ। ਬਸ ਮੈਂ ਇੰਨਾ ਹੀ ਚਾਹੁੰਦਾ ਹਾਂ। ਸ਼੍ਰੀ ਕ੍ਰਿਸ਼ਨ ਭਗਵਾਨ ਕਹਿੰਦੇ, ਹੇ ਅਰਜਨ, ਤੇਰੀ ਸ਼ਰਧਾ ਹੈ, ਤੇਰਾ ਵਿਸ਼ਵਾਸ ਹੈ, ਇਸ ਮੈਦਾਨ ਕੇ ਵਿੱਚ ਮੈਂ ਤੇਰੀ ਫਤਿਹ ਹੋਗੀ ਔਰ ਮੈਂ ਤੇਰਾ ਰਥ ਫੜਕਾਂਗਾ। ਦੇਖੋ ਪ੍ਰੇਮ, ਸੱਚ ਕਹੋ ਸੁਣ ਲੈ ਸਭੀ ਜਨ, ਪ੍ਰੇਮ ਕੀ ਹੋ ਤੁਸੀਂ ਪ੍ਰਭਾਵ ਪਾਇਓ, ਗੋਬਿੰਦ ਭਾਓ ਭਗਤ ਦਾ ਭੁਗਾ। ਬੇਬੇ ਨਾਨਕੀ ਕਿੱਦਾਂ ਗੁਰੂ ਨਾਨਕ ਦੇਵ ਨੂੰ ਖਿੱਚ ਲੈਂਦੀ ਸੀ? ਉਹ ਸਿਰਫ ਇੱਕ ਸਵਈਆ ਹੈਗਾ ਸੂਰਜ ਪ੍ਰਕਾਸ਼ ਕੇ ਵਿੱਚ, ਭਾਈ ਸੰਤੋਸ਼ ਨੇ ਲਿਖਿਆ, ਹੇ ਜਗਬੰਧ ਪ੍ਰਭੂ ਸੋ ਕੰਧ ਮੁਕੰਧ ਆਨੰਦ ਕੋ ਦਾਸਨ ਦਾਨੀ, ਸ੍ਰੀ ਕਰਤਾਰ ਦਤਾਰ ਮੁਰਾਰ ਅਵਤਾਰ ਲਈ ਉਹ ਸੋਈ ਮੈਂ ਮਨ ਮਾਨੀ, ਜੇ ਸ਼ਰਧਾ ਮਮ ਸਾਚਰ ਦੇ ਮੈਂ ਤੋ ਫਲਕ ਟੋ ਪਰ ਭਾਤ ਮਹਾਨੀ, ਸ਼ੋਕ ਹਰੋ ਨੇ ਲੋਕਨ ਕੋ ਸ਼ੋਕ ਅਤਮਤ ਮੂਰਗਵਾਨੀ। ਕੀ ਪ੍ਰੇਮ ਸਾ, ਬੇਬੇ ਨਾਨਕੀ ਮਰ ਜਾਂਦੀ ਸੀ ਪ੍ਰੇਮ ਕੇ ਵਿੱਚ ਮੈਂ। ਮਹਾਰਾਜ ਫਿਰ ਖਿੱਚੇ ਹੋਏ ਆ ਜਾਂਦੇ ਸੀ। ਫਿਰ ਭਾਈ ਮੰਝ ਦਾ ਪ੍ਰੇਮ ਦੇਖੋ, ਭਾਈ ਮੰਝ ਦਾ ਕਿੰਨਾ ਪ੍ਰੇਮ ਸਾ, ਪੰਜਵੇਂ ਪਿਤਾ ਦੇ ਚਰਨਾਂ ਕੇ ਵਿੱਚ ਮੈਂ, ਕੰਨਿਆ ਵੀ ਗਹਿਣੇ ਪਾਈ, ਇਸਤਰੀ ਵੀ ਗਹਿਣੇ ਪਾਈ, ਫਿਰ ਲੰਗਰ ਦੀ ਜਾ ਕੇ ਸੇਵਾ ਲੱਗਾ ਕਰੀ, ਮਹਾਰਾਜ ਨੇ ਲੰਗਰੋਂ ਰੋਟੀ ਖਾਣਾ ਵੀ ਹਟਾ ਤਾ, ਫਿਰ ਦਸਾਂ ਨਹਿਰ ਦੀ ਬਾਹਰ ਕਿਰਤ ਕਰਕੇ ਲਿਆਉਂਦਾ, ਉਹ ਰੋਟੀ ਖਾਂਦਾ, ਫਿਰ ਲੰਗਰ ਦੀ ਸੇਵਾ ਕਰਦਾ ਹੈ। ਫਿਰ ਮਹਾਰਾਜ ਉਹਨੂੰ ਬੁਲਾਉਂਦੇ ਨਹੀਂ ਹੈਗੇ। ਫਿਰ ਇੱਕ ਦਿਨ ਉਹ ਲੱਕੜੀਆਂ ਲੈਣ ਵਾਸਤੇ ਜਾਂਦਾ ਸਤਿਗੁਰਾਂ ਦੇ ਲੰਗਰ ਵਾਸਤੇ, ਤੇ ਲੱਕੜੀਆਂ ਲੈ ਕੇ ਆਉਂਦਾ, ਰਸਤੇ ਦੇ ਵਿੱਚ ਮੈਂ ਸ਼ਾਮ ਪੈ ਗਈ ਹੈ ਤੇ ਉਹਦੀਆਂ ਅੱਖਾਂ ਮੋਹਰੇ ਉਹਦੀ ਦਸਤਾਰ ਆ ਗਈ ਹੈ ਤੇ ਮੇਰੀ ਪਿਛਾ ਨਹੀਂ ਜਾਂਦੀ ਹੈ, ਮੋਹਰੇ ਖੂਹ ਦੀ ਮਨ ਹੈ ਨੀ, ਵਿੱਚ ਗਿਰ ਪਿਆ, ਲੱਕੜੀਆਂ ਭਿੱਜਣ ਨੇ ਲੰਗਾ। ਸਾਰੀ ਰਾਤ ਖਲੋ ਕੇ ਮਹਾਰਾਜ ਦੇ ਗੀਤ ਗਾਉਂਦਾ ਰਿਹਾ, ਮਹਾਰਾਜ ਦਾ ਭਜਨ ਕਰਦਾ ਰਿਹਾ। ਫਿਰ ਸਵੇਰੇ ਪੰਜਵੇਂ ਪਿਤਾ ਵੇਖੋ ਕਿੱਦਾਂ ਆਪਣੇ ਸੰਗਤ ਵਿੱਚੋਂ ਨੰਗੀ ਪੈਰੀ ਫਿਰ ਲੈਣ ਵਾਸਤੇ ਨੱਠੇ ਆ, ਵੀ ਸਾਡਾ ਸਿੱਖ ਖੂਹ ਚ ਡਿੱਗ ਪਿਆ। ਫਿਰ ਜਿਹੜੇ ਖੂਹ ਦੇ ਲਾਗੇ ਗਏ ਤਾਂ ਪੰਜਵੇਂ ਪਿਤਾ ਨੇ ਭਾਈ ਮੰਝ ਨੂੰ ਆਖਿਆ, ਭਾਈ ਤੂੰ ਕੌਣਾ ਖੂਹ ਕੇ ਵਿੱਚ ਮੈਂ? ਕਹਿੰਦਾ, ਮੈਂ ਗੁਰੂ ਕਰਦਾ ਕੁੱਕਰਾਂ ਦਾ ਕੁੱਕਰ ਹੈਗਾ, ਦਾਸਾਂ ਦਾ ਦਾਸ ਹੈਗਾ। ਭਾਈ ਜੇ ਤੂੰ ਮੇਰਾ ਭਲਾ ਕਰਨਾ ਚਾਹੁੰਦਾ ਤਾਂ ਇਹ ਲੱਕੜਾਂ ਸਤਿਗੁਰਾਂ ਦੇ ਦਰਬਾਰ ਕੇ ਵਿੱਚ ਮੈਂ ਲੈ ਜਾ। ਮਹਾਰਾਜ ਕਹਿੰਦੇ, ਤੈਨੂੰ ਲੱਕੜਾਂ ਦਾ ਬਾਅਦ ਫਿਕਰ, ਆਪਣੇ ਸਰੀਰ ਦਾ ਕੋਈ ਨਹੀਂ ਫਿਕਰ? ਕਹਿੰਦੀ, ਆਪਣੇ ਸਰੀਰ ਦਾ ਮੈਨੂੰ ਕੋਈ ਨਹੀਂ ਫਿਕਰ, ਮੈਨੂੰ ਤਾਂ ਲੱਕੜਾਂ ਦਾ ਫਿਕਰ ਹੈ, ਮੇਰੇ ਪ੍ਰੇਮ ਕੇ ਵਿੱਚ ਮੈਂ ਫਰਕ ਨਾ ਪੈ ਗਿਆ। ਜਿਸ ਕਾਰਨ ਪ੍ਰਭੂ ਮੇਰਾ ਜੁਦਾ ਹੋਵੇ, ਅੱਗ ਲੱਗ ਫੂਕ ਵੈਸੇ ਮੂਲ ਤੇ ਵਿਆਜ ਨੂੰ, ਸਗਲ ਧਰਮ ਹੈ ਸਿਰਤ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ, ਸਗਲ ਉਦਮ ਹੈ ਉਦਮ ਪਲਾ, ਹਰ ਕਾ ਨਾਮ ਜਪ ਜੇ ਸਦਾ। ਫਿਰ ਮਹਾਰਾਜ ਨੇ ਲੱਕੜਾਂ ਕੱਢੀਆਂ, ਮਗਰ ਉਹ ਕੱਢਿਆ ਭਾਈ ਮੰਝ ਨੂੰ ਕੱਢਿਆ ਤਾਂ ਮਹਾਰਾਜ ਨੇ ਉਹਨੂੰ ਭਰ ਦੇ ਦਿਆ। ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਜਾ ਕਾ ਬਹੁਤਾ ਗੁਰ ਲੰਘਣ ਆਇਆ। ਜੇ ਹੁਣ ਪਰਮੇਸ਼ਰ ਨਾਲ ਮਿਲਣਾ ਹੋਵੇ, ਜਨਮ ਵਰਨ ਕੱਟਣਾ ਹੋਵੇ, ਤਾਂ ਭਾਈ ਜਿੱਦਾਂ ਭਗਤਾਂ ਨੇ ਕੀਤੀ, ਕਬੀਰ ਨਾਮ ਦੇ ਵਾਦ ਕਰਨ ਕੀਤੀ ਹੈਗੀ, ਉਦਾਂ ਕਰੇ ਬੰਦਾ ਉਸ ਪਾਸੇ ਲੱਗੇ। ਵੇਖੋ ਕਬੀਰ ਨੂੰ ਅੰਤਰਜਾਮੀ ਪਰਮਾਤਮਾ ਨੇ ਦਰਸ਼ਨ ਦਿੱਤੇ ਆ। ਕਬੀਰ ਸਾਹਿਬ ਨੂੰ ਕਿਹਾ, ਕਬੀਰਾ ਜੋ ਮਰਜ਼ੀ ਮੰਗ ਲੈ, ਸ਼ਬਦਾਂ ਦਾ ਕੋਟ ਸੂਰ ਜਾ ਕੇ ਪ੍ਰਗਾਸ, ਕੋਟ ਮਹਾਦੇਵ ਕੋ ਲਾਸ, ਦੁਰਗਾ ਕੋਟ ਜਾ ਕੇ ਮਰਨ ਕਰੇ, ਬ੍ਰਹਮਾ ਕੋਟ ਵੇਦ ਉਚਰੇ, ਜੋ ਜਾਚੋ ਤੋ ਕੇਵਲ ਨਾਮ, ਆਮ ਦੇਵ ਸੇ ਨਹੀਂ ਕਾਮ। ਹੇ ਪ੍ਰਭੂ, ਹੇ ਅੰਤਰਜਾਮੀ, ਹੇ ਪ੍ਰੇਰਕ, ਤੇਰੇ ਦਰਵਾਜੇ ਕੇ ਵਿੱਚ ਪਤਾ ਨੀ ਕਿੰਨੇ ਬ੍ਰਹਮਾ, ਕਿੰਨੇ ਵਿਸ਼ਨੂੰ, ਕਿੰਨੇ ਸ਼ਿਵ ਜੀ, ਕਿੰਨੇ ਇੰਦਰ, ਕਿੰਨੇ ਚੰਦਰਮਾ, ਕਿੰਨੇ ਸੂਰਜ, ਕਿੰਨੇ ਆਕਾਸ਼ ਪਾਉਣ ਲੱਗਣ ਜਲ ਪ੍ਰਥਵੀ, ਕਿੰਨੀਆਂ ਰਿਧੀਆਂ, ਕਿੰਨੀਆਂ ਸਿੱਧੀਆਂ ਹੈਗੀਆਂ, ਇਹਨਾਂ ਨਾਲ ਮੇਰਾ ਕੋਈ ਕੰਮ ਨਹੀਂ, ਮੈਨੂੰ ਤਾਂ ਆਪਣਾ ਨਾਮ ਦੇ।
ਇਹ ਮਨੁੱਖਾਂ ਤੇ ਮਿਲੀ ਹੈ, ਉਹਨੂੰ ਪਾਉਣ ਵਾਸਤੇ ਮਨੁੱਖਾਂ ਤੇ ਮਿਲੀ ਹੈ, ਇਹ ਤੇ ਪਹਿਲੇ ਹੋਰ ਕੋਈ ਕੰਮ ਨਹੀਂ। ਸੰਸਾਰ ਕੀ ਉਸ ਉਤਪਤੀ ਸੇ ਪਹਿਲੇ ਉਹ ਪਰਮਾਤਮਾ ਸੱਤ ਥਾ, ਮਹਾਪਰਲੋ ਤੇ ਬਾਅਦ ਵੀ ਪਰਮਾਤਮਾ ਸੱਤ ਹੋਵੇਗਾ, ਹੁਣ ਵੀ ਉਹ ਪਰਮਾਤਮਾ ਸੱਤ ਹੈ। ਇਹ ਸੰਸਾਰ ਆਪਣੀ ਉਤਪਤੀ ਸੇ ਪਹਿਲਾਂ ਨਹੀਂ ਥਾ, ਮਹਾਪਰਲੋ ਤੇ ਵਿੱਚ ਮੈਂ ਨਹੀਂ ਹੋਵੇਗਾ, ਹੁਣ ਵੀ ਨਹੀਂ ਹੈਗਾ। ਜੈਸੇ ਰਾਜਾ ਹੈਗਾ, ਉਹ ਉਹਨੂੰ ਸੁਪਨਾ ਆਇਆ ਰਾਜੇ ਨੂੰ, ਉਹ ਸੁਪਨ ਅਵਸਥਾ ਕੇ ਵਿੱਚ ਮੈਂ ਰਾਜਾ ਭਿਖਾਰੀ ਬਣ ਗਿਆ। ਉਹ ਭਿਖਾਰੀ ਤਾਂ ਨਹੀਂ ਹੈ ਤਾਂ ਰਾਜਾ ਹੀ, ਉਹ ਤਾਂ ਨਿੰਦਰਾ ਦੋਸ਼ ਕਰਕੇ ਹੈ। ਉਹ ਪਹਿਲਾਂ ਵੀ ਰਾਜਾ, ਮਗਰੋਂ ਵੀ ਰਾਜਾ, ਹੁਣ ਵੀ ਰਾਜਾ ਹੀ ਹੈ। ਭਿਖਾਰੀ ਪੁਣਾ ਪਹਿਲਾਂ ਵੀ ਨਹੀਂ, ਮਗਰੋਂ ਵੀ ਨਹੀਂ, ਹੁਣ ਵੀ ਨਹੀਂ, ਐਸਾ ਹੀ ਉਹ ਪਰਮਾਤਮਾ ਹੈਗਾ। ਇਹਨੂੰ ਵੇਖੋ, ਪੰਜਵੇਂ ਆਪਣੇ ਪੰਜਵੇਂ ਪਿਤਾ ਦਾ ਸ਼ਬਦ ਆਉਂਦਾ ਹੈਗਾ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਇਆ ਸਥੂਲੀ, ਤੂੰ ਜਲਨਦ ਤੂੰ ਫੇਨ ਬੁੱਧ ਵਧਾ, ਤੁਧ ਬਨਿਆਵਰਨਾ ਭਾਲੀਏ ਜੀਓ, ਤੂੰ ਸੂਤ ਮਨੀਏ ਵੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮਧ ਅੰਤ ਪ੍ਰਸ ਹੋਈ ਅਵਰ ਨਾ ਕੋਈ ਦਿਖਾਲੀਏ ਜੀਓ, ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਨ ਰਸੀਆ ਰੰਗਦਾਤਾ, ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ, ਤੂੰ ਠਾਕੁਰ ਸੇਵਕ ਪ੍ਰਭਾਪੇ, ਤੂੰ ਗੁਰਤ ਪ੍ਰਗਟ ਪ੍ਰਭਾਪੇ, ਨਾਨਕ ਦਾਸ ਸਦਾ ਗੁਣ ਗਾਵੇ, ਇੱਕ ਭੋਰੀ ਨਜ਼ਰ ਨਿਹਾਲੀਏ ਜੀਓ। ਉਸ ਪਰਮਾਤਮਾ ਨੂੰ ਕਥਨ ਕੀਤਾ। ਦਰਬਾਰ ਸਾਹਿਬ ਕੇ ਵਿੱਚ ਮੈਂ ਵੀ ਤਿੰਨ ਤਰ੍ਹਾਂ ਦੀ ਬਾਣੀ, ਇੱਕ ਕਰਮ ਕਾਂਡ ਹੈ, ਇੱਕ ਉਪਾਸਨਾ ਕਾਂਡ, ਇੱਕ ਗਿਆਨ ਕਾਂਡ ਹੈ। ਕਰਮ ਕਾਂਡ ਉਹ ਹੁੰਦਾ ਜਿੱਦਾਂ ਭਾਈ ਗੁਰਦਾਸ ਜੀ ਨੇ ਲਿਖਿਆ, ਹੁਣ ਤੁਸੀਂ ਕੋਲ ਕੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਹੁਣ ਤੁਸੀਂ ਕੋਲ ਕੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹੁਣ ਤੁਸੀਂ ਕੋਲ ਕੁਮਾਇਆ ਪਰ ਦਦਬੇ ਨੂੰ ਹੱਥ ਨਾ ਲਾਵੇ, ਹੁਣ ਤੁਸੀਂ ਕੋਲ ਕੁਮਾਇਆ ਸਤਿਗੁਰ ਦਾ ਉਪਦੇਸ਼ ਕੁਮਾਵੇ, ਹੁਣ ਤੁਸੀਂ ਕੋਲ ਕੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਐਸਾ ਸੰਸਾਰ ਕੇ ਵਿੱਚ ਮੈਂ ਰਹੇ, ਇਹ ਕਰਮ ਕਾਂਡ ਹੈ। ਉਪਾਸਨਾ ਕਾਂਡ ਦਾ ਦਰਬਾਰ ਸਾਹਿਬ ਕੇ ਵਿੱਚ 4500 ਸ਼ਬਦ ਹੈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜੇ ਰੇ, ਜਨ ਧਾਰੇ ਬ੍ਰਹਮੰਡ ਖੰਡ ਹੈ ਤਾਂ ਕੋ ਨਾਮ ਜਪੀ ਜੇ ਰੇ, ਮਨ ਕੀ ਮਤੀ ਤੇ ਆਗੋ ਹਰ ਜਨ ਹੁਕਮ ਬੂਹ ਸੁਖ ਪਾਈਏ ਰੇ, ਜੋ ਕੁਛ ਕਰੇ ਭਲੇ ਸੋਈ ਪਲ ਮਾਨੋ ਸੁਖ ਦੁਖ ਹੋਈ ਤੇ ਆਈਏ ਰੇ, ਕੋਟ ਪਤ ਖਨ ਮਾਹੇ ਉਦਾਰੇ ਕਰਤੇ ਬਾਰ ਨ ਲਾਗੇ ਰੇ, ਦੀਨ ਦਰਦ ਦੁਖ ਪੰਜਨ ਸਵਾਮੀ ਜਿਸ ਭਾਵੇ ਤਿਸੇ ਨਵਾਜੇ ਰੇ, ਸਭ ਕੋ ਮਾਤ ਪਿਤਾ ਪਿਤ ਪਾਲਕ ਜੀ ਪ੍ਰਾਣ ਸੁਖ ਸਾਗੇ ਰੇ, ਦਿੰਦੇ ਟੋਟ ਨਹੀਂ ਤਿਸ ਕਰਤੇ ਪੂਰੇ ਦੀ ਉਹਦੇ ਤਨਾਗੇ ਰੇ, ਜਾਚਕ ਜਾਚੇ ਨਾ ਪ੍ਰਭ ਤੇਰਾ ਘਟ ਘਟ ਅੰਤਰ ਸੋਈ ਰੇ, ਨਾਨਕ ਦਾਸ ਤਾਂ ਕੀ ਸ਼ਰਨਾਈ ਤਾਂ ਤੇ ਫਿਰ ਥਨ ਕੋਈ ਰੇ। ਇਸ ਕਰਕੇ ਮਹਾਰਾਜ ਨੇ ਤਾਂ ਫੈਸਲਾ ਕਰ ਦਿੱਤਾ, ਮੁਕਤੀ ਵਿਖੇ ਵੀ ਰਾਗ ਜੋ ਬੰਧਨ ਵਿਖੇ ਸੁਨੇ, ਇਹ ਸਭ ਗ੍ਰੰਥਨ ਕੋ ਮਤੋ ਮਨ ਮਾਨੇ ਸੋ ਕਰੇ। ਗੁਰੂ ਸਾਹਿਬ ਕਹਿੰਦੇ ਆ, ਜੇ ਤੂੰ ਮੁਕਤ ਹੋਣਾ ਪਰਮੇਸ਼ਰ ਬਿਨਾਂ ਕਿਸੇ ਨਾਲ ਪਿਆਰ ਨਾ ਕਰ, ਪਰਮੇਸ਼ਰ ਬਿਨਾਂ ਕਿਸੇ ਨੂੰ ਆਪਣਾ ਨਾ ਮੰਨ, ਤੇ ਜੇ ਤੂੰ ਨਰਕਾਂ ਵਿੱਚ ਜਾਣਾ ਜਨਮ ਮਰਨ ਲੈਣਾ ਤਾਂ ਦੁਨੀਆਂ ਨਾਲ ਪਿਆਰ ਪਾ ਲੈ। ਇਹ ਸਾਰਿਆਂ ਵੇਦਾਂ ਗ੍ਰੰਥਾਂ ਦਾ ਸਿਧਾਂਤ ਹੈਗਾ। ਵੇਖੋ ਆਪਣੇ ਬਸੰਤ ਲਤਾ ਹੋਈ ਹੈ, ਬਸੰਤ ਲਤਾ ਨੂੰ ਸਮੁੰਦ ਖਾਂ ਪਠਾਨ ਨੇ ਆਖਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰ ਛੱਡ ਗਏ, ਸਾਹਿਬਜ਼ਾਦੇ ਸਰੀਰ ਛੱਡ ਗਏ, ਸਿੱਖ ਸਾਰੇ ਅਨੰਦਪੁਰ ਸਾਹਿਬ ਖਤਮ ਹੋ ਗਏ, ਪਤਾ ਨੀ ਕਿੱਥੇ ਗਏ, ਮੈਂ ਹੁਣ ਤੇਰੇ ਨਾਲ ਨਿਕਾਹ ਕਰਨਾ ਹੈਗਾ, ਤੂੰ ਮੇਰੇ ਨਾਲ ਸ਼ਾਦੀ ਕਰ ਲੈ। ਤੇ ਬਸੰਤ ਲਤਾ ਨੇ ਕਿਹਾ, ਮੇਰੇ ਨਾਲ ਮਾਤਾ ਸਾਹਿਬ ਦੇਵਾਂ ਦਾ ਤਾਂ ਦਸਵੇਂ ਮਹਾਰਾਜ ਦਾ ਵਾਇਦਾ ਹੈਗਾ, ਉਹਨੇ ਮੈਨੂੰ ਪੁੱਤਰੀ ਆਖਿਆ ਸੀ, ਉਹਨੇ ਆਖਿਆ ਸੀ ਪੁੱਤਰੀ ਇਸ ਲੋਕ ਵਿੱਚ ਵੀ ਤੇਰੀ ਸਹਾਇਤਾ ਕਰਾਂਗੇ, ਪਰਲੋਕ ਵਿੱਚ ਵੀ ਮੇਰੀ ਸਹਾਇਤਾ ਕਰਾਂਗੇ, ਮੈਨੂੰ ਨੇਸ਼ਾ ਉਹ ਮੇਰੀ ਸਹਾਇਤਾ ਕਰੂਗੇ। ਮੁੰਦਖਾ ਕਹਿਣ ਲੱਗਿਆ, ਕਿੱਥੋਂ ਤੇਰੀ ਸਹਾਇਤਾ ਕਰੂਗੇ, ਦੇਖ ਮੇਰੇ ਪਖੰਡਾ ਹੈਗਾ, ਹੁਣੇ ਮੈਂ ਤੇਰਾ ਸਿਰ ਉਤਾਰ ਦੇਵਾਂ। ਕਿੱਥੇ ਉਹ ਸਹਾਇਤਾ ਕਰਨ ਵਾਲੇ ਤੇਰੇ ਹੈਗੇ, ਉਹਨਾਂ ਦਾ ਕੋਈ ਨੀ ਪਤਾ ਕਿੱਥੇ ਗਿਆ, ਸੱਦ ਉਹਨਾਂ ਨੂੰ, ਪੁਕਾਰ ਉਹਨਾਂ ਨੂੰ। ਉਸ ਵੇਲੇ ਬਸੰਤ ਲਤਾ ਨੇ ਹਰਨੀ ਮੰਗ, ਹਾਥੀ ਮੰਗ, ਸੰਨੇ ਮੰਗ, ਧਰੂ ਮੰਗ, ਦਰੋਪਦੀ ਮੰਗ, ਮਹਾਰਾਜ ਨੂੰ ਪੁਕਾਰਿਆ ਤੇ ਮਹਾਰਾਜ ਤੁਸੀਂ ਆਖਿਆ ਸੀ ਤੂੰ ਸਾਡੀ ਪੁੱਤਰੀ ਹੈ, ਇਸ ਲੋਕ ਵਿੱਚ ਵੀ ਤੇਰੇ ਜਾਮਨ ਹੋਵਾਂਗੇ, ਪਰਲੋਕ ਵਿੱਚ ਵੀ ਤੇਰੇ ਜਾਮਨ ਹੋਵੋਗੇ, ਹੁਣ ਤੁਸੀਂ ਕਿੱਥੇ ਚਲੇ ਗਏ, ਮੇਰੀ ਆ ਕੇ ਸਹਾਇਤਾ ਕਰੋ। ਉਸੇ ਵੇਲੇ ਬਸੰਤ ਲਤਾ ਨੇ ਵੇਖਿਆ ਤਾਂ ਗੁਰੂ ਸਾਹਿਬ ਆਪਣੇ ਘੋੜੇ ਤੇ ਚੜ ਕੇ ਤੇ ਮਾਤਾ ਸਾਹਿਬ ਦੇਵਾਂ ਨਾਲ ਆਪਣੇ ਪੰਜਾਂ ਪਿਆਰਿਆਂ ਨਾਲ ਸਾਹਿਬਜ਼ਾਦਿਆਂ ਨਾਲ ਆ ਗਏ ਤੇ ਸਮੁੰਦ ਖਾਨ ਗੱਸੀ ਪੈ ਗਈ। ਉਸੇ ਵੇਲੇ ਮਹਾਰਾਜ ਹੈ ਕਿ ਉਹਨਾਂ ਦੀ ਸਹਾਇਤਾ ਕਰਦੀ ਪਈ। ਬੀਬੀ ਦਿਆਲ ਕੌਰ ਜਲੰਧਰ ਦੇ ਵਿੱਚ ਮੈਂ ਰਹਿਣ ਵਾਲੀ ਸੀ, ਇਹ ਆਪਣੇ ਪਿਤਾ ਨਾਲ ਜਸਰੀਸ ਪਿਤਾ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਜੰਗ ਦੇ ਮੌਕੇ ਦਰਸ਼ਨ ਕਰਨ ਵਾਸਤੇ ਜਾਂਦੀ ਸੀ। ਰਸਤੇ ਦੇ ਵਿੱਚ ਪਠਾਨ ਬੇਈਮਾਨ ਹੋ ਗਿਆ, ਉਹਨੇ ਮੇਰੇ ਪਿਤਾ ਦਾ ਸਿਰ ਕੱਟ ਦਿੱਤਾ ਤੇ ਉਸਨੇ ਵਾਅਦਾ ਕੀਤਾ ਸਾ ਵੀ ਤੁਸੀਂ ਫਿਕਰ ਚਿੰਤਾ ਨਾ ਕਰੋ, ਮੈਂ ਤੁਹਾਡੇ ਨਾਲ ਧੋਖਾ ਨਹੀਂ ਕਰਦਾ, ਮੈਂ ਤੁਹਾਡਾ ਜਾਮਨ ਬਣਾਂਗਾ। ਜਿਸ ਵੇਲੇ ਇਹ ਪਿਤਾ ਦਾ ਬੀਬੀ ਦਿਆਲ ਕੌਰ ਦੇ ਪਿਤਾ ਦਾ ਸਿਰ ਕੱਟ ਦਿੱਤਾ ਤਾਂ ਉਸ ਵੇਲੇ ਬੀਬੀ ਦਿਆਲ ਕੌਰ ਨੇ ਵੇਖਿਆ ਵੀ ਮੇਰੇ ਪਿਤਾ ਨੂੰ ਮਾਰ ਦਿਆ, ਜਾਮਨ ਨੂੰ ਵੇਖੇ, ਕਦੇ ਕਿਸੇ ਪਾਸੇ ਵੇਖੇ, ਕਦੇ ਕਿਸੇ ਪਾਸੇ ਵੇਖੇ, ਕਦੇ ਕਿਸੇ ਪਾਸੇ ਵੇਖੇ। ਉਹ ਪਠਾਨ ਕਹਿੰਦੇ ਕੀ ਵੇਖਣੀ ਹੈ, ਆਖੇ ਜਾਮਨ ਨੂੰ।
ਜਾਮਨ ਤੇ ਰਹੀ ਤੇ ਕਿਤੇ ਉਹ ਤਾਂ ਅਨੰਦਪੁਰ ਸਾਹਿਬ ਕੇ ਵਿੱਚ ਮੈਂ 22 ਲੱਖ ਫੌਜਾਂ ਦੇ ਘੇਰੇ ਕੇ ਵਿੱਚ ਮੈਂ ਆਇਆ। ਉਹ ਕਹਿੰਦੀ ਹਾਜ਼ਰਾ ਹਜ਼ੂਰ ਹੈ, ਉਹਨਾਂ ਦਾ ਕਹਿੰਦਾ ਪੂਰਾ ਜ਼ਰੂਰ ਆਏਗੇ। ਉਹ ਕਹਿੰਦੇ ਕੀ ਜਨਾਨੀ ਨਾਲ ਗੱਲਾਂ ਕਰਨੇ, ਹੱਥ ਪੈਰ ਬੰਨੋ ਤੇ ਖੱਚਰ ਤੇ ਲੱਦੋ, ਤੁਹਾਨੂੰ ਵੀ ਲੈ ਜਾਓ, ਇਹਨੂੰ ਵੀ ਲੈ ਜਾਓ। ਉਸੇ ਵੇਲੇ ਕੀ ਵੇਖਿਆ, ਬੀਬੀ ਦਿਆਲ ਕੌਰ ਨੇ ਮਹਾਰਾਜ ਆ ਗਏ, ਮਹਾਰਾਜ ਆ ਗਿਆ ਪੰਜਾਂ ਪਿਆਰਿਆਂ ਦੇ ਸਾਹਿਬ। ਉਸੇ ਵੇਲੇ ਪਠਾਨ ਨੱਠੇ, ਮਹਾਰਾਜ ਨੇ ਉਹਨਾਂ ਦੇ ਪਿੱਛੋਂ ਨੱਠ ਕੇ ਤੇ ਉਹਨਾਂ ਦੇ ਸਿਰ ਧਰਦੇ ਵੱਖਰੇ ਕੀਤੇ। ਨਾਲੇ ਤੁਸੀਂ ਸਾਨੂੰ ਜਾਮਨ ਬਣਾਇਆ ਭਾਈ, ਨਾਲੇ ਤੁਸੀਂ ਹੁਣ ਬੇਈਮਾਨੀ ਕੀਤੀ ਹੈ, ਇਹਦੇ ਨਾਲ ਧੋਖਾ ਕੀਤਾ ਹੈ, ਪੰਜੇ ਪਠਾਨ ਮਾਰ ਦਿੱਤੇ। ਫਿਰ ਉਸ ਵੇਲੇ ਜਿਹੜਾ ਬੀਬੀ ਦਿਆਲ ਕੌਰ ਦਾ ਪਿਤਾ ਸਾ, ਉਹਦੇ ਤੇ ਆਪਣੇ ਮਹਾਰਾਜ ਨੇ ਕਮੰਡਲ ਵਿੱਚ ਜਲ ਦਾ ਛਿੱਟਾ ਦਿੱਤਾ, ਉਹ ਮਹਾਰਾਜ ਦਾ ਭਜਨ ਕਰਦਾ ਖਲੋਤਾ, ਕਹਿੰਦਾ ਪੁੱਤਰੀ ਮੈਨੂੰ ਨੀਂਦ ਵਧੀ ਆ ਗਈ, ਇਹ ਸਿਰ ਇਹ ਪਠਾਨ ਕਿਸ ਨੇ ਮਾਰੇ ਆ? ਬੀਬੀ ਦਿਆਲ ਕੌਰ ਕਹਿਣ ਲੱਗੀ, ਪਿਤਾ ਜੀ ਇਹ ਪਠਾਨ ਬੇਈਮਾਨ ਹੋ ਗਿਆ ਸੀ, ਇਹ ਸੱਚੇ ਪਿਤਾ ਨੇ ਆ ਕੇ ਮਾਰੇ ਹੈਗੇ, ਕੋਈ ਫਿਕਰ ਨਾ ਕਰਨਾ, ਵੇਖੋ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਤੇ ਇਸ ਕਰਕੇ ਜੇ ਕੋਈ ਚਾਹੁੰਦਾ ਫੇਰ ਮੈਂ ਮਾਇਆ ਦੀ ਕੈਦ ਚੋਂ ਨਿਕਲ ਜਾਵਾਂ, ਮੈਂ ਜਨਮ ਮਰਨ ਕੱਟ ਦੇਵਾਂ, ਕਿਉਂ ਕਲ ਯੁਗ ਅਖੀਰ ਦਾ ਯੁਗ ਹੈ, ਸੱਜੇ ਦੁਆਪਰ ਤੇਰੇ ਤਬੀ ਚੁੱਕੇ, ਕਲ ਯੁਗ ਅਖੀਰ ਦਾ ਯੁਗ ਹੈ, ਇਹ ਅਖੀਰ ਦੇ ਸਾਡੇ ਜਨਮ ਹੈ। ਜੇ ਅਸੀਂ ਇਹ ਆਪਣੇ ਮਨ ਕੇ ਵਿੱਚ ਮੈਂ ਸੋਚ ਸੋਚਾਂਗੇ ਫਿਰ ਅਸੀਂ 20 ਸਾਲਾਂ ਨੂੰ 25 ਸਾਲਾਂ ਨੂੰ ਫੇਰ ਜੰਮ ਕੇ ਪਰਮੇਸ਼ਰ ਨਾਲ ਮਿਲ ਜਾਏਗੇ, ਫਿਰ ਨਹੀਂ ਮਿਲਣਾ, ਫਿਰ ਬਿਲਕੁਲ ਕੋਈ ਪਰਮੇਸ਼ਰ ਨਾਲ ਨਹੀਂ ਮਿਲੇਗਾ, ਫਿਰ ਕੋਲ ਕਲ ਯੁਗ ਦਾ ਸਮਾਂ ਆ ਜਾਏਗਾ। ਜਿਹੜੇ 10ਵੇਂ ਮਹਾਰਾਜ ਨੇ ਕਲ ਯੁਗ ਦੇ ਲਕਸ਼ਣ ਲਿਖੇ ਆ, ਕੋਈ ਸੰਤ ਮਹਾਤਮਾ ਸੰਸਾਰ ਕੇ ਵਿੱਚ ਮੈਂ ਨਹੀਂ ਰਹੇਗਾ, ਕੋਈ ਰਾਜਾ ਧਰਮੀ ਨਹੀਂ ਰਹੇਗਾ, ਆਪਣੇ ਬਗਾਨੇ ਹੋ ਜਾਏਗੇ, ਗੁਰਦੁਆਰਿਆਂ ਮੰਦਰਾਂ ਕੇ ਵਿੱਚ ਮੈਂ ਸਭ ਨਾਸਤਿਕ ਲੋਕ ਹੋ ਜਾਏਗੇ, ਸਾਰੇ ਪਾਪ ਵਿਵਾਦ ਫੈਲ ਜਾਏਗੇ। ਉਸ ਵੇਲੇ ਪਰਮੇਸ਼ਰ ਦੇ ਪਾਸੇ ਦਾ ਕੌਣ ਉਪਦੇਸ਼ ਕਰੇਗਾ ਸਾਨੂੰ, ਕੌਣ ਸਾਨੂੰ ਸੰਸਾਰ ਵਿੱਚੋਂ ਕੱਢੇਗਾ? ਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਤੇਰਾ ਮੌਕਾ ਹੈਗਾ, ਇਹਦੇ ਕਬੀਰ ਸਾਹਿਬ ਦਾ ਵੀ ਸ਼ਬਦ ਹੈਗਾ, ਗਜ ਨਵ ਗਜ ਦਾ ਸੀ ਕਿਸ ਪੁਰੀਆਂ ਏਕ ਤਨਾਈ, 60 ਸੂਤ ਨਵ ਖੰਡ 72 ਪਟ ਲੋਗੋ ਗਾਈ, ਗਈ ਬਨਾਮਨ ਮਾਹੋ ਕਲ ਛੋਗੀਏ ਜਾਇਜ ਲਾਹੋ, ਗਜੀ ਨਾ ਮਿਲੀਏ ਤੋਲ ਨਾ ਤੋਲੀਏ, ਪੰਚਨ ਸਿਰ ਟਾਈ ਜੇਕਰ ਪੰਚਨ ਬੇਗ ਨਾ ਪਾਵੋ, ਜਗਨ ਕਰੇ ਕਰਾਈ ਜੇਕਰ ਪੰਚਨ ਬੇਗ ਨਾ ਪਾਵੋ। ਜੇਕਰ ਹੁਣ ਤੂੰ ਸ਼ਤਾਬੀ ਬਹੁਤ ਸ਼ਤਾਬੀ ਇਸ ਮਨੁੱਖਾ ਦੇ ਕੇ ਵਿੱਚ ਉਸ ਪਰਮਾਤਮਾ ਨੂੰ ਨਾ ਪਾਵੇਗਾ, ਜੇਕਰ ਪੰਚਨ ਬੇਗਨ ਪਾਓ ਜਗਰ ਕਰੇ ਕਰਾਈ, ਫਿਰ 84 ਲੱਖ ਜੀਨਾ ਚ ਨੇਲਾ ਬਣ ਕੇ ਸੱਪ ਨਾਲ ਲੜੂੰਗਾ, ਇਲਾ ਬਣ ਕੇ ਮੁਰਗੀ ਨਾਲ ਲੜੂੰਗਾ, ਆਪਸ ਵਿੱਚ ਇੱਕ ਦਿਨ ਜੰਗ ਕਰੂੰਗੇ, ਜਗਰ ਦਿਨ ਕੀ ਵੈ, ਇਹ ਦਿਨਾਂ ਦੀ ਤੇਰੀ ਸਮਾਪਤੀ ਹੋ ਜਾਣੀ ਹੈ। ਕੋਈ ਚੀਜ਼ ਸੰਸਾਰ ਕੇ ਵਿੱਚ ਮੈਂ ਸਦਾ ਨਹੀਂ ਰਹਿਣ ਵਾਲੀ, ਇੱਕ ਪਰਮੇਸ਼ਰ ਹੀ ਸਦਾ ਰਹਿਣ ਵਾਲਾ ਹੈਗਾ। ਇਸ ਕਰਕੇ ਜਿਸ ਵੇਲੇ ਦਿਨਾਂ ਦੀ ਸਮਾਪਤੀ ਹੋ ਜਾਏਗੀ ਤਾਂ ਅੰਤਰਜਾਮੀ ਪਰਮਾਤਮਾ ਤੇਰੇ ਤੇ ਕੋਪ ਕਰੂਗਾ, ਕਿਉਂ ਕੋਪ ਕਰੂਗਾ? ਜੋ ਵਹਿਦਾ ਕਰਕੇ ਆਇਆ ਪਰਮਾਤਮਾ ਦੇ ਨਾਲ ਉਹ ਪੂਰਾ ਨਹੀਂ ਇਸਨੇ ਕੀਤਾ ਹੈਗਾ, ਆਪੇ ਪਰਮਾਤਮਾ ਕੋਪ ਕਰੇਗਾ। ਉਸ ਵੇਲੇ ਅੰਤਰਜਾਮੀ ਪਰਮਾਤਮਾ ਕੋਪ ਕਰੇਗਾ, ਇਹ ਵੇਲਾ ਕਟਿਆਈ, ਇਹ ਵੇਲਾ ਕਟਿਆਈ ਦਾ ਮਤਲਬ ਕੀ ਹੈ, ਇਹ ਮਨੁੱਖਾ ਤੇ ਫਿਰ ਨਹੀਂ ਮਿਲਣਾ। ਆ ਜਿਹੜਾ ਹੁਣ ਸਾਨੂੰ ਮਾਨਸ ਤੇ ਮਿਲੀ ਹੈ, ਗੁਰੂ ਨਾਨਕ ਦੇਵ ਵਰਗੇ ਪੀਰ ਹੈ, ਦਰਬਾਰ ਸਾਹਿਬ ਵਰਗੀ ਬਾਣੀ ਹੈਗੀ ਹੈ, ਹਰਿਮੰਦਰ ਸਾਹਿਬ ਹੈਗੇ ਹੈ, ਸੰਤ ਮਹਾਤਮਾ ਹੈਗੇ, ਜੇ ਅਸੀਂ ਫੇਰ ਦੁਬਾਰਾ ਕਹੀਏ ਵੀ ਸਾਨੂੰ ਐਸਾ ਚਾਂਸ ਮਿਲ ਜਾਵੇ, ਫਿਰ ਕਬੀਰ ਸਾਹਿਬ ਕਹਿੰਦੇ ਇਹ ਵੇਲਾ ਕਟਾਈ, ਇਹ ਮਨੁੱਖਾ ਦੇਦਾ ਐਸਾ ਵੇਲਾ ਫਿਰ ਤੁਹਾਨੂੰ ਨਹੀਂ ਮਿਲੇਗਾ, ਐਸਾ ਚੰਗਾ ਮੌਕਾ ਨਹੀਂ ਮਿਲੇਗਾ, ਇਹੋ ਤੇਰੀ ਬਰੀਆ ਗੋਬਿੰਦ ਮਿਲਣ ਕੀ, ਇਹ ਤਾਂ ਪਰਮਾਤਮਾ ਦੇ ਮਿਲਣ ਦਾ ਮੌਕਾ ਹੈਗਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਸ਼ੋਭ ਪਸਾਰੀਆਂ ਰੋ ਬੱਪਰੀ ਕਹੋ ਕਬੀਰ ਸਮਝਾਈ, ਹੇ ਬੁੱਧੀ ਵਿਚਾਰੀ ਦੁਨੀਆਂ ਦੇ ਪਸਾਰੇ ਛੱਡ ਦੇ, ਅੰਗਤਾ ਮਮਤਾ ਛੱਡ ਦੇ, ਇਹਾਂ ਰਹੋ ਆਪਣੇ ਪਰਮੇਸ਼ਰ ਕੇ ਵਿੱਚ ਮੈਂ ਰਹਿ ਤੇ ਆਪਣਾ ਜਨਮ ਸਫਲਾ ਕਰ ਤੇ ਸੰਸਾਰ ਤਬਦੀਲ ਤੇ ਪਾਰ ਹੋ ਜਾ। ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਤਰੀਕਾ ਇੱਕੋ ਇੱਕ ਹੈਗਾ, ਪਰਮਾਤਮਾ ਦੇ ਨਾਲ ਪ੍ਰੇਮ ਕਰਨਾ। ਇਹ ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ, ਸੱਚ ਕਹੋ ਸੁਣ ਲੈ ਸਵੇ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਗੋਬਿੰਦ ਪਾਓ ਭਗਤ ਦਾ ਭੁੱਖਾ। ਪਰਮਾਤਮਾ ਰਾਜਿਆਂ ਨੂੰ ਵੀ ਨਹੀਂ ਮਿਲਦਾ, ਗਰੀਬਾਂ ਨੂੰ ਵੀ ਨਹੀਂ ਮਿਲਦਾ ਹੈ, ਉਹ ਤਾਂ ਪ੍ਰੇਮ ਵੇਖਦਾ। ਸ਼ਿਵਨਾਥ ਰਾਜੇ ਦਾ ਪ੍ਰੇਮ ਵੇਖਿਆ, ਭਾਈ ਲਾਲੋ ਦਾ ਪ੍ਰੇਮ ਵੇਖਿਆ, ਤੇ ਆਪਣਾ ਬਿਦਰ ਦਾ ਤੇ ਬਿਦਰਾਣੀ ਦਾ ਪ੍ਰੇਮ ਵੇਖਿਆ, ਤੇ ਦੁਰਯੋਧਨ ਵਰਗਿਆਂ ਦੇ ਪ੍ਰੇਮ ਨਹੀਂ ਵੇਖੇ। ਰਾਜਾ ਪ੍ਰੇਮ ਕਰੇ ਤਾਂ ਉਹਦੇ ਵੱਸ ਹੋ ਜਾਂਦਾ, ਮੋਰ ਧੱਜ ਦੇ ਕ੍ਰਿਸ਼ਨ ਭਗਵਾਨ ਵੱਸ ਹੋ ਗਿਆ। ਤੇ ਇਸ ਕਰਕੇ ਅੰਤਰਜਾਮੀ ਪਰਮਾਤਮਾ ਦਾ ਕੋਈ ਚੀਜ਼ ਨਹੀਂ ਵੇਖਦਾ, ਉਹ ਤਾਂ ਪ੍ਰੇਮ ਵੇਖਦਾ। ਸੱਚ ਕਹੋ ਸੁਣ ਲੈ ਸਵੇ, ਜਿਨ ਪ੍ਰੇਮ ਕੀ ਉਤਨੀ ਪ੍ਰਭ ਪਾਇਓ, ਗੋਬਿੰਦ ਪਾਓ ਭਗਤ ਦਾ ਭੁੱਖਾ। ਇਸ ਪ੍ਰਕਾਰ ਸੇ ਮਹਾਰਾਜ ਦਾ ਉਪਦੇਸ਼ ਸੁਣ ਕੇ

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਸਾਹਿਬ ਪੰਚਮ ਪਾਤਸ਼ਾਹ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ, ਹੇ ਹਰੀ, ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿੱਚ ਤੇਰਾ ਨਿਵਾਸ ਹੈ, ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ। ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਹੈ, ਜਿਸ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ ਹੈ, ਜੋ ਸਾਹਿਬ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ।

ਸਾਹਿਬ ਫਰਮਾਉਂਦੇ ਹਨ ਕਿ ਆਖਰ ਇੱਕ ਦਿਨ ਸਭ ਨੇ ਸਹੁਰੇ ਚਲੇ ਜਾਣਾ, ਸਦਾ ਪੇਕੇ ਘਰ ਵਿੱਚ ਨਹੀਂ ਰਹਿਣਾ, ਸਭ ਨਾ ਸਹੁਰੇ ਵੰਝਣਾ, ਸਭ ਮੁੱਕ ਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿਨਾਲ ਪਿਆ। ਭਾਵ ਸਭ ਜੀਵ ਇਸਤਰੀਆਂ ਨੇ ਇਸ ਪੇਕੇ ਘਰ ਵਿੱਚੋਂ ਚਲੇ ਜਾਣਾ, ਇਹ ਲੋਕ ਛੱਡ ਕੇ ਪਰਲੋਕ ਵਿੱਚ ਚਲੇ ਜਾਣਾ ਹੈ। ਪਰ ਸਾਹਿਬ ਫਰਮਾਉਂਦੇ ਹਨ ਉਹ ਜੀਵ ਇਸਤਰੀਆਂ ਸੁਹਾਗ ਭਾਗ ਵਾਲੀਆਂ ਹਨ, ਧਨ ਹਨ, ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਕੀਤਾ ਹੈ, ਜਿਨ੍ਹਾਂ ਨੇ ਪ੍ਰਭੂ ਨਾਲ ਪ੍ਰੀਤ ਲਾਈ ਹੈ, ਜੋ ਸਹਿਜ ਪ੍ਰਮਾਣ ਕਰ ਰਹੇ ਹਨ ਆਪਣੀ ਬਾਣੀ ਦੁਆਰਾ।

ਪੰਚਮ ਪਾਤਸ਼ਾਹ ਆਪਣੀ ਬਾਣੀ ਦੁਆਰਾ ਪ੍ਰਮਾਣ ਕਰ ਰਹੇ ਹਨ। ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ ਮਨ ਵਿੱਚ ਤੇਰਾ ਪਿਆਰ ਜਾਗ ਪਿਆ, ਜਿਸ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ, ਜਿਹੜਾ ਵਿਰਾਗ ਵਿੱਚ ਤੇਰੇ ਦੀਦਾਰ ਕਰਨਾ ਚਾਹੁੰਦਾ ਹੈ। ਜਿਸ ਦੇ ਮਨ ਵਿੱਚ ਵਿਰਾਗ ਹੈ ਉਸ ਨੂੰ ਹੀ ਪ੍ਰਭੂ ਮਿਲ ਪੈਂਦਾ ਹੈ। ਉਹ ਪ੍ਰਭੂ ਦੇ ਦੀਦਾਰ ਕਰ ਸਕਦਾ ਹੈ ਜਿਸ ਦੇ ਮਨ ਵਿੱਚ ਵਿਰਾਗ ਹੈ। ਰਾਏਪੁਰ ਦੇ ਰਹਿਣ ਵਾਲੇ ਸੋਹਣਾ ਅਤੇ ਮੋਹਣਾ, ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜਿਆ, ਦਿਨ ਰਾਤ ਠਾਕਰਾਂ ਦੀ ਪੂਜਾ ਕਰਦੇ ਹਨ, ਨਿਤਾ ਪਰ ਠਾਕਰਾਂ ਨੂੰ ਇਸ਼ਨਾਨ ਕਰਵਾ ਕੇ ਧੂਪ ਬੱਤੀ ਕਰਕੇ ਕੀਰਤਨ ਵਿੱਚ ਜੁੜ ਜਾਂਦੇ ਹਨ, ਮਗਨ ਹੋ ਜਾਂਦੇ। ਇੱਕ ਦਿਨ ਠਾਕਰਾਂ ਨੂੰ ਇਸ਼ਨਾਨ ਕਰਾਉਣ ਵਾਸਤੇ ਜਲ ਲਿਆ ਰਹੇ ਹਨ ਤਾਂ ਰਸਤੇ ਵਿੱਚ ਇੱਕ ਗੁਰੂ ਦਾ ਪਿਆਰਾ ਗੁਰਸਿੱਖ, ਜੋ ਜ਼ਖਮੀ ਹਾਲਤ ਵਿੱਚ ਪਿਆ ਹੈ ਤੇ ਮੁਖੋਂ ਉਚਾਰ ਰਿਹਾ ਹੈ ਕਿ ਕੋਈ ਇੱਕ ਘੁੱਟ ਪਾਣੀ ਦਾ ਪਿਲਾ ਜਾ, ਤਾਂ ਇਹਨਾਂ ਨੇ ਸੁਣਿਆ ਅਤੇ ਰੁਕ ਗਏ। ਤਾਂ ਫਿਰ ਕੀ ਆਖਿਆ, ਅਸੀਂ ਤਾਂ ਇਹ ਪਾਣੀ ਠਾਕਰਾਂ ਦੇ ਇਸ਼ਨਾਨ ਵਾਸਤੇ ਲਿਜਾ ਰਹੇ ਹਾਂ, ਇਹ ਪਾਣੀ ਜੂਠਾ ਹੋ ਜਾਵੇਗਾ ਤਾਂ ਫਿਰ ਤੁਰ ਪਏ। ਫਿਰ ਗੁਰਸਿੱਖ ਨੇ ਆਵਾਜ਼ ਦਿੱਤੀ, ਭਾਈ ਇੱਕ ਘੁੱਟ ਪਾਣੀ ਦਾ ਪਿਲਾ ਜਾਓ। ਫਿਰ ਦੋਨੋਂ ਜਣੇ ਰੁਕੇ, ਵਾਪਸ ਮੁੜੇ ਕਿ ਇਸ ਨੂੰ ਘੁੱਟ ਪਾਣੀ ਦਾ ਪਿਲਾ ਦੇਈਏ। ਫਿਰ ਆਖਦੇ ਹਨ ਕਿ ਜੇ ਇਸ ਨੂੰ ਘੁੱਟ ਪਾਣੀ ਦਾ ਪਿਲਾ ਦਿੱਤਾ ਇਹ ਪਾਣੀ ਜੂਠਾ ਹੋ ਜਾਵੇਗਾ, ਇਸ ਜਲ ਦੇ ਨਾਲ ਅਸੀਂ ਠਾਕਰਾਂ ਨੂੰ ਇਸ਼ਨਾਨ ਕਰਾਉਣਾ। ਫਿਰ ਤੁਰ ਪਏ ਤਾਂ ਗੁਰਸਿੱਖ ਨੇ ਆਖਿਆ, ਤੁਸੀਂ ਇੱਕ ਘੁੱਟ ਪਾਣੀ ਦਾ ਨਹੀਂ ਪਿਲਾਇਆ। ਅੱਛਾ, ਜਿਸ ਠਾਕਰ ਵਾਸਤੇ ਤੁਸੀਂ ਜਲ ਲਿਜਾ ਰਹੇ ਹੋ ਠਾਕਰ ਦਰਸ਼ਨ ਨਹੀਂ ਦੇਵੇਗਾ। ਅੱਜ ਗੁਰਸਿੱਖ ਦੇ ਮੂੰਹ ਵਿੱਚੋਂ ਇਹ ਆਵਾਜ਼ ਨਿਕਲੀ। ਇਹ ਆਵਾਜ਼ ਸੋਹਣਾ ਤੇ ਮੋਹਣਾ ਦੇ ਕੰਨਾਂ ਵਿੱਚ ਪਈ ਤਾਂ ਇਹ ਆਵਾਜ਼ ਗੂੰਜ ਉੱਠੀ, ਠਾਕਰ ਦਰਸ਼ਨ ਨਹੀਂ ਦੇਵੇਗਾ। ਘਰ ਆਏ, ਠਾਕਰ ਨੂੰ ਇਸ਼ਨਾਨ ਕਰਾਇਆ, ਕੀਰਤਨ ਕਰਨ ਲੱਗੇ, ਪਰ ਅੱਜ ਮਨ ਨਹੀਂ ਜੁੜ ਰਿਹਾ। ਕੰਨਾਂ ਵਿੱਚ ਉਹ ਆਵਾਜ਼ ਆ ਰਹੀ ਹੈ, ਠਾਕਰ ਦਰਸ਼ਨ ਨਹੀਂ ਦੇਵੇਗਾ। ਤਾਂ ਜਿਸ ਵਕਤ ਮਨ ਨਾ ਜੁੜਿਆ, ਸੋਚਿਆ ਕਿ ਉਸ ਗੁਰਸਿੱਖ ਨੂੰ ਘੁੱਟ ਪਾਣੀ ਪਿਲਾ ਆਈਏ, ਹੋ ਸਕਦਾ ਸਾਡਾ ਮਨ ਜੁੜ ਜਾਵੇ। ਤਾਂ ਉੱਥੇ ਪਹੁੰਚੇ ਕੀ ਟਕਿਆ, ਜੋ ਗੁਰਸਿੱਖ ਪਾਣੀ ਮੰਗ ਰਿਹਾ ਸੀ ਅੱਜ ਸਰੀਰ ਛੱਡ ਗਏ, ਸਵਾਸ ਨਿਕਲ ਗਏ ਹਨ, ਮਨ ਬਹੁਤ ਉਚਾਟ ਹੋਇਆ ਕਿ ਅਸੀਂ ਇਸ ਨੂੰ ਇੱਕ ਘੁੱਟ ਪਾਣੀ ਦਾ ਨਹੀਂ ਪਿਲਾ ਸਕੇ, ਸੱਚਮੁੱਚ ਇੱਕ ਬੜਾ ਵੱਡਾ ਪਾਪ ਕਰ ਬੈਠੇ। ਤਾਂ ਪੁੱਛਿਆ ਕਿ ਇਹ ਗੁਰਸਿੱਖ ਕੌਣ ਹੈ, ਪਤਾ ਲੱਗਾ ਕਿ ਇਹ ਕਲਗੀਧਰ ਪਾਤਸ਼ਾਹ ਦਾ ਅਨੰਦ ਸਿੱਖ ਹੈ, ਪਿਆਰ ਵਾਲਾ ਸਿੱਖ ਹੈ, ਜੋ ਸੰਗਤ ਸ਼ਹਿਰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਜਾ ਰਹੀ ਸੀ, ਡਾਕੂਆਂ ਨੇ ਸੰਗਤ ਤੇ ਹਮਲਾ ਕਰ ਦਿੱਤਾ, ਤਾਂ ਇਸ ਗੁਰਸਿੱਖ ਨੇ ਡਾਕੂਆਂ ਨਾਲ ਮੁਕਾਬਲਾ ਕੀਤਾ, ਤਾਂ ਡਾਕੂਆਂ ਨੇ ਇਸ ਨੂੰ ਜ਼ਖਮੀ ਕਰ ਦਿੱਤਾ, ਜੋ ਕਿ ਪਾਣੀ ਮੰਗਦਾ ਮੰਗਦਾ ਸਰੀਰ ਛੱਡ ਗਏ। ਤਾਂ ਇਹਨਾਂ ਦੋਹਾਂ ਦੇ ਨੇਤਰਾਂ ਵਿੱਚੋਂ ਅਥਰੂ ਵਗ ਤੁਰੇ ਕਿ ਅਸੀਂ ਇਤਨੇ ਨਿਭਾ ਗਏ, ਇਤਨੇ ਨਿਕਰਮੇ ਕਿ ਅਸੀਂ ਇਸ ਨੂੰ ਇੱਕ ਘੁੱਟ ਪਾਣੀ ਦਾ ਵੀ ਨਹੀਂ ਪਿਲਾ ਸਕੇ। ਅੱਜ ਮਨ ਵਿਰਾਗ ਵਿੱਚ ਆ ਗਏ, ਮਨ ਭਰ ਗਏ ਕਿ ਕਿਸੇ ਤਰੀਕੇ ਸਹਿਬ ਕਲਗੀਧਰ ਪਾਤਸ਼ਾਹ ਦੇ ਦੀਦਾਰ ਕਰੀਏ ਤੇ ਆਪਣੀ ਭੁੱਲ ਬਖਸ਼ਾਈ। ਤਾਂ ਅੱਜ ਦੋਨਾਂ ਦੇ ਮਨ ਭਰ ਗਏ, ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ, ਉਸ ਸੱਜਣ ਨੂੰ ਲੱਭਣ ਤੁਰ ਪਏ ਹਨ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨਤੀ ਯਾਰ।

ਅੱਜ ਮਨ ਵਿਰਾਗ ਵਿੱਚ ਹੈ। ਦੋਨੋਂ ਜਣੇ ਅਨੰਦਪੁਰ ਸਾਹਿਬ ਤੁਰ ਪਏ ਕਿ ਪਹਿਲਾਂ ਸਾਹਿਬਾਂ ਦੇ ਦਰ ਤੇ ਚੱਲ ਕੇ ਸੇਵਾ ਕਰੀਏ, ਫਿਰ ਸਾਹਿਬਾਂ ਦੇ ਦੀਦਾਰ ਕਰਾਂ। ਜਿਤਨਾ ਚਿਰ ਸੇਵਾ ਨਹੀਂ ਕਰਾਂਗੇ ਉਤਨਾ ਚਿਰ ਸਾਹਿਬਾਂ ਦੇ ਦੀਦਾਰ ਨਹੀਂ ਹੋ ਸਕਦੇ। ਤਾਂ ਦੋਨੋਂ ਜਣੇ ਸਾਹਿਬਾਂ ਦੇ ਬਾਗ ਵਿੱਚ ਆਏ ਤਾਂ ਕੇਸਰਾ ਸਿੰਘ ਮਾਲੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਨੂੰ ਇਹ ਸੇਵਾ ਦਾ ਮੌਕਾ ਦੇ ਦਿਓ। ਕੇਸਰਾ ਸਿੰਘ ਨੇ ਗਰੀਬ ਜਾਣ ਕੇ ਨਿਮਾਣੇ ਜਾਣ ਕੇ ਛੋਟੇ ਮਾਲੀ ਦੇ ਤੌਰ ਤੇ ਰੱਖ ਲਿਆ। ਦਿਨ ਰਾਤ ਬੂਟਿਆਂ ਦੀ ਸੇਵਾ ਕਰਨ ਲੱਗੇ, ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰ ਰਹੇ ਹਨ। ਇੱਕ ਦਿਨ ਸਹਿਬ ਕਲਵੀ ਧਰ ਪਾਤਸ਼ਾਹ ਬਾਗ ਵਿੱਚ ਆਏ ਤਾਂ ਇੱਕ ਫੁੱਲਾਂ ਦੀ ਕਿਆਰੀ ਦੇ ਕੋਲ ਖਲੋਤੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਮਾਲੀ ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ। ਆਖਿਆ, ਤੇਰੀ ਸੇਵਾ ਤੇ ਅਸੀਂ ਬਹੁਤ ਪ੍ਰਸੰਨ, ਤੂੰ ਬਹੁਤ ਸੇਵਾ ਕਰਦਾ। ਤਾਂ ਕੇਸਰਾ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਸੇਵਾ ਮੇਰੀ ਨਹੀਂ, ਇਹ ਸੇਵਾ ਛੋਟੇ ਮਾਲੀ ਦੀ ਹੈ ਜੋ ਬਹੁਤ ਗਰੀਬ ਹਨ, ਆਪਦੇ ਚਰਨਾਂ ਨਾਲ ਪਿਆਰ ਕਰਦੇ ਹਨ ਪਰ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰਦੇ ਹਨ, ਇਹ ਸੇਵਾ ਉਹਨਾਂ ਦੀ। ਤਾਂ ਸਾਹਿਬਾਂ ਨੇ ਇੱਕਦਮ ਅੱਖਾਂ ਬੰਦ ਕਰ ਲਈਆਂ ਤੇ ਮੁੱਖ ਵਿੱਚੋਂ ਸਾਹਿਬਾਂ ਦੇ ਇਹ ਆਵਾਜ਼ ਨਿਕਲੀ ਕਿ ਠਾਕਰ ਦਰਸ਼ਨ ਨਹੀਂ ਦੇਵੇਗਾ। ਇਹ ਆ ਕੇ ਸਹਿਬ ਵਾਪਸ ਚਲੇ ਗਏ ਤਾਂ ਕੇਸਰਾ ਸਿੰਘ ਨੇ ਸੋਹਣਾ ਤੇ ਮੋਹਣਾ ਨੂੰ ਦੱਸਿਆ ਕਿ ਸਾਹਿਬਾਂ ਨੇ ਇਹ ਬਚਨ ਕੀਤੇ ਹਨ ਕਿ ਠਾਕਰ ਦਰਸ਼ਨ ਨਹੀਂ ਦੇਵੇਗਾ। ਤਾਂ ਦੋਨਾਂ ਦੇ ਨੇਤਰਾਂ ਵਿੱਚ ਜਲ ਵਹਿ ਤੁਰੇ। ਸਾਵਣ ਭਾਦੋ ਦੀ ਝੜੀ ਲੱਗ ਗਈ ਤੇ ਆਖਿਆ, ਪਾਤਸ਼ਾਹ ਸਾਨੂੰ ਦੀਦਾਰ ਨਹੀਂ ਹੋਣਗੇ, ਅੱਜ ਮਨ ਵਿਰਾਗ ਵਿੱਚ ਆ। ਅੱਛਾ ਪਾਤਸ਼ਾਹ, ਆਪਦੀ ਰਜ਼ਾ ਹੈ, ਜੇ ਦਰਸ਼ਨ ਨਹੀਂ ਤਾਂ ਸੇਵਾ ਹੀ ਸਹੀ, ਆਪਦੇ ਦਰ ਤੇ ਸੇਵਾ ਕਰਕੇ ਦਿਨ ਗੁਜ਼ਾਰ ਲਵਾਂਗੇ। ਇਹਨਾਂ ਦਾ ਨੈਣ ਕਟੋਰੇ ਭਰ ਗਏ, ਨੈਣ ਤਰਸਣ ਲੱਗ ਗਏ, ਜੋ ਸਹਿਬ ਵੀ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ। ਨੈਣ ਤਰਸਣ ਦਰਸ਼ ਪਰ

کیوں ہوئے سابونے ڈیمو کھکھر جوچھ ہے دسے موہ سونے

ਮੇਰਾ ਰੂਪ ਵਿਗੜਿਆ ਹੋਇਆ ਭਿਆਨਕ ਹੈ। ਮੁਬਾਰਕ ਹੈ ਜਦੋਂ ਬੰਦੇ ਨੂੰ ਆਪਣੇ ਆਪ ਕੋਲੋਂ ਡਰ ਲੱਗਣ ਲੱਗ ਪਵੇ ਨਾ। ਉਹ ਸਮਾਂ ਮਨੁੱਖ ਦੇ ਬਦਲ ਜਾਣ ਵਾਸਤੇ ਬੜਾ ਮੁਬਾਰਕ ਹੈ। ਮਨੁੱਖ ਦੇ ਚੰਗੇ ਬਣਨ ਦੇ ਦਿਨ ਆਏ ਸਮਝ, ਜਿਸ ਦਿਨ ਬੰਦੇ ਨੂੰ ਆਪਣੇ ਅੰਦਰ ਫੈਲੇ ਹੋਏ ਔਗਣ ਨਜ਼ਰ ਆ ਜਾਣ। ਧੰਨ ਗੁਰੂ ਨਾਨਕ ਨੇ ਉਹਨਾਂ ਔਗਣਾਂ ਤੇ ਸੱਟ ਨਜ਼ਰ ਪਵਾਈ। ਕਹਿੰਦੇ ਮੈਂ ਵੇਖਦਾ, ਭਾਵ ਧੰਨ ਗੁਰੂ ਨਾਨਕ ਦੇ ਇਸ ਸ਼ਬਦ ਦੁਆਰਾ ਅਸੀਂ ਵੇਖਣਾ ਆਪਣੇ ਅੰਦਰ ਤੇ ਦੇਖਣਾ ਹੈ ਸਾਰਾ ਕੁਝ, ਬਹੁਤ ਕੁਝ ਨਜ਼ਰ ਆ ਜਾਏਗਾ ਜੀ। ਸਾਰਾ ਕੁਝ ਨਹੀਂ ਤੇ ਬਹੁਤਾ ਕੁਝ ਨਜ਼ਰ ਆ ਜਾਏਗਾ। ਇੱਕ ਸਵਾਨ ਦੋਏ ਸਵਾਨੀ ਨਾਲ, ਇੱਕ ਤਾਂ ਮੇਰੇ ਅੰਦਰ ਕੁੱਤਾ ਭੌਂਕ ਰਿਹਾ, ਉਹਦੇ ਨਾਲ ਦੋ ਕੁੱਤੀਆਂ ਭੌਂਕ ਰਹੀਆਂ ਨੇ। ਲੋਭ ਕੁੱਤਾ, ਆਸ਼ਾ ਤੇ ਤ੍ਰਿਸ਼ਨਾ ਉਹਦੇ ਨਾਲ ਰਲੀਆਂ ਹੋਈਆਂ ਕੁੱਤੀਆਂ। ਹਰ ਅੰਮ੍ਰਿਤ ਵੇਲੇ ਹਰ ਦਿਨ ਚੜ੍ਹਦੇ ਪਲਕ, ਪਲਕ ਲਫ਼ਜ਼ ਜਿਹੜਾ ਹੈ ਇਹਦਾ ਅਗਰ ਆਪਾਂ ਬਿਲਕੁਲ ਸਹੀ ਲਫ਼ਜ਼ ਅਰਥ ਵਾਸਤੇ ਲੱਭੀਏ, ਅੰਗਰੇਜ਼ੀ ਚ ਆਪਾਂ ਤੂੰ ਮਾਰੋ ਕਹਿ ਸਕਦੇ। ਅਗਲਾ ਚੜ੍ਹਦਾ ਦਿਨ, ਹਰ ਅੰਮ੍ਰਿਤ ਵੇਲਾ, ਹਰ ਚੜ੍ਹਦਾ ਦਿਨ ਜਿਸ ਵੇਲੇ ਮੈਂ ਭਗਤੀ ਦੇ ਮਾਰਗ ਤੇ ਤੁਰਨਾ ਚਾਹੁੰਦਾ, ਮੇਰੇ ਰਾਹ ਵਿਚ ਭੌਂਕ ਭੌਂਕ ਕੇ ਮੈਨੂੰ ਇਹ ਪਰੇਸ਼ਾਨ ਕਰਦੇ ਲੋਭ ਤ੍ਰਿਸ਼ਨਾ ਤੇ ਆਸ਼ਾ, ਇਹਨਾਂ ਦੇ ਭੌਂਕਣ ਦੇ ਨਾਲ ਮੇਰੇ ਅੰਦਰ ਹਲਚਲ ਪੈਦਾ ਹੋ ਜਾਂਦੀ। ਪਲਕੇ ਭੌਂਕੇ ਸਲਾਹ ਬਿਆਲ, ਬੜੀਆਂ ਭਿਆਨਕ ਆਵਾਜ਼ਾਂ ਕੱਢਦੇ। ਕੂੜ ਛੁਰਾ ਮੁੱਠਾ ਮੁਰਦਾਰ, ਪੁਰਾਣੇ ਸਮਿਆਂ ਚ ਕੁਝ ਲੋਕ ਜੰਗਲੀ ਕਬੀਲਿਆਂ ਚੋਂ ਐਸੇ ਵੀ ਹੁੰਦੇ ਸਨ ਜਿਹੜੇ ਨਾ ਤਾਂ ਲਿਬਾਸ ਚੰਗਾ ਰੱਖਦੇ ਸਨ, ਨਾ ਉਹਨਾਂ ਦੇ ਖਾਣ ਪਹਿਨਣ ਪੀਣ ਦੀ ਮਰਿਆਦਾ ਸੀ ਕੋਈ, ਨਾ ਉਹਨਾਂ ਦੇ ਡੇਰਿਆਂ ਤੇ ਕੋਈ ਸਮਾਜਿਕ ਮਰਿਆਦਾ ਹੀ ਸੀ। ਜੋ ਮਿਲ ਗਿਆ ਮਾਰ ਲਿਆ ਖਾ ਲਿਆ, ਜਿਹਨੂੰ ਵੇਖਿਆ ਲੁੱਟ ਲਿਆ। ਆਮ ਤੌਰ ਤੇ ਸਾਡੇ ਲੋਕ ਸਾਸੀਆਂ ਨੂੰ ਵੀ ਐਸਾ ਕਰਕੇ ਜਾਣਦੇ ਰਹੇ ਨੇ, ਹਾਲਾਂਕਿ ਸਾਸੀ ਕੌਮ ਕੁਝ ਹੋਰ ਸੀ। ਇਹ ਰਾਜਪੂਤਾਂ ਦੇ ਉਹ ਲੋਕ ਸਨ ਜਿਹੜੇ ਸਾਹਸ ਕਰਕੇ ਹਿੰਮਤ ਕਰਕੇ ਬਾਗੀ ਹੋ ਤੁਰੇ ਸਨ, ਪਰ ਕਿਉਂਕਿ ਥਾਂ ਥਾਂ ਫਿਰਦਿਆਂ ਹੋਇਆਂ ਇਹਨਾਂ ਲੋਕਾਂ ਨੇ ਵੀ ਚੱਜ ਨਾਲ ਕੋਈ ਟਿਕਾਣਾ ਨਾ ਬਣਾਇਆ, ਇਹਨਾਂ ਦੀ ਮਰਿਆਦਾ ਵੀ ਖਾਣ ਪੀਣ ਪਹਿਨਣ ਦੀ ਕੋਈ ਚੰਗੀ ਨਾ ਰਹੀ, ਤੇ ਆਮ ਤੌਰ ਤੇ ਸਮਾਜ ਚ ਇਹਨਾਂ ਨੂੰ ਵੀ ਉਸੇ ਨਿਗਾਹ ਨਾਲ ਵੇਖਿਆ ਜਾਣ ਲੱਗ ਪਿਆ ਜਿਹੜੇ ਅਸਭਿਅ ਲੋਕ, ਸਭਿਅਤਾ ਰਹਿਤ ਸਭਿਅਤਾਹੀਣ ਲੋਕ ਸਾਡੇ ਸਮਾਜ ਚ ਫਸਦੇ ਹੋਏ ਸਨ, ਜਿਹੜੇ ਕਿਸੇ ਸਮਾਜ ਨੂੰ ਕਿਸੇ ਇਨਸਾਨੀਅਤ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨੇ, ਗਲਤ ਖਾਣ ਪੀਣ ਗਲਤ ਕੰਮ ਕਰਨ ਵਾਲੇ ਤੇ ਫਿਰ ਲੋਕਾਂ ਨੂੰ ਲੁੱਟਣ ਮਾਰਨ ਜੋ ਕੁਝ ਮਿਲ ਜਾਏ ਆਮ ਤੌਰ ਤੇ ਉਹ ਬਿੱਲੇ ਨਿਓਲੇ ਜੋ ਕੁਝ ਮਿਲ ਗਿਆ ਸਭ ਖਾ ਲੈਂਦੇ ਸਨ। ਹੁਣ ਉਹ ਛੁਰਾ ਵੀ ਰੱਖਦੇ ਸਨ, ਤੀਰ ਵੀ ਰੱਖਦੇ ਸਨ, ਹਥਿਆਰ ਰੱਖਦੇ ਸਨ, ਹਾਲਾਂਕਿ ਵੀਰਤਾ ਦੀਆਂ ਨਿਸ਼ਾਨੀਆਂ, ਸ਼ਸਤਰ ਕੋਲ ਹੋਣਾ ਬਹਾਦਰੀ ਦਾ ਨਿਸ਼ਾਨ ਹੈ, ਲੇਕਿਨ ਉਹਨਾਂ ਵਾਸਤੇ ਜਿਨ੍ਹਾਂ ਪਰਉਪਕਾਰ ਵਾਸਤੇ ਵਰਤਣਾ ਹੋਵੇ ਜਿਵੇਂ ਤੁਹਾਨੂੰ ਮਹਾਰਾਜ ਨੇ ਬਖਸ਼ੇ, ਤੇ ਜਿਹੜਾ ਪਰਾਏ ਬੁਰੇ ਵਾਸਤੇ ਕਿਸੇ ਦਾ ਨੁਕਸਾਨ ਕਰਕੇ ਕਿਸੇ ਨੂੰ ਤਰਫਾ ਕੇ ਉਹਦੇ ਚ ਸਵਾਦ ਲੈਣ ਵਾਸਤੇ ਹਥਿਆਰ ਵਰਤੇ ਜਾਣ ਤੇ ਫਿਰ ਬੜੇ ਭਿਆਨਕ ਹੋ ਜਾਣ। ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਕੂੜ ਦਾ ਛੁਰਾ ਮੈਂ ਲੱਕ ਨਾਲ ਬਣੇ, ਹਰਾਮ ਖਾਣਾ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਚ ਬੜਾ ਸਪਸ਼ਟ ਕਿਹਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨਾਂ ਵਾਸਤੇ ਜਿਸ ਤਰ੍ਹਾਂ ਸੂਰ ਹਰਾਮ ਹੈ, ਹਿੰਦੂਆਂ ਵਾਸਤੇ ਜਿਸ ਤਰ੍ਹਾਂ ਗਾਂ ਦਾ ਮਾਸ ਹਰਾਮ ਹੈ, ਇਸੇ ਤਰ੍ਹਾਂ ਕਿਸੇ ਦੇ ਹੱਕ ਤੇ ਨਿਗਾਹ ਰੱਖਣੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਜਿਵੇਂ ਇਹਨਾਂ ਦੋਵਾਂ ਕੌਮਾਂ ਵਾਸਤੇ ਇਹਨਾਂ ਦੋ ਚੀਜ਼ਾਂ ਨੂੰ ਹਰਾਮ ਮੰਨਿਆ ਗਿਆ ਹੈ, ਇਸੇ ਤਰ੍ਹਾਂ ਇਨਸਾਨ ਵਾਸਤੇ ਪਰਾਇਆ ਹੱਕ ਹਰਾਮ ਹੈ। ਤੇ ਮਹਾਰਾਜ ਅੱਗੋ ਇਹ ਵੀ ਕਹਿੰਦੇ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਇਹ ਹਰਾਮ ਦਾ ਮੁਰਦਾਰ ਬੰਦਾ ਨਹੀਂ ਖਾਂਦਾ ਤਾਂ ਗੁਰੂ ਪੀਰ ਵੀ ਬਾਹ ਫੜਦਾ, ਤੇ ਜੇ ਬੰਦਾ ਕਵੇ ਮੈਂ ਗੁਰੂ ਦਾ ਵੀ ਬਣਿਆ ਰਵਾਂ, ਗੁਰੂ ਦੀ ਸਾਂਝ ਵੀ ਬਣੀ ਰਹੇ ਤੇ ਮੈਂ ਹੱਕ ਹਲਾਲ ਦੀ ਬਜਾਏ ਲੋਕਾਂ ਦਾ ਮਾਰ ਮਾਰ ਕੇ ਖਾਂਦਾ ਰਵਾਂ, ਤਾਂ ਗੁਰੂ ਵੱਲੋਂ ਹਾਮੀ ਭਰੇ ਜਾਣ ਦੀ ਕੋਈ ਗੁਜਾਇਸ਼ ਨਹੀਂ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮੇਰੇ ਅੰਦਰ ਹੱਕ ਪਰਾਏ ਦੀ ਨਿਗਾਹ ਜਿਹੜੀ ਹੈ ਉਹ ਇੱਕ ਮੁਰਦਾਰ ਖਾਣ ਵਾਲੀ ਗੰਦੀ ਬਿਰਤੀ, ਇਸ ਤਰ੍ਹਾਂ ਮੈਂ ਬੜਾ ਮਾਰ ਖੋਰਾ ਭਿਆਨਕ ਰੂਪ ਲੈ ਕੇ ਫਿਰ ਰਿਹਾ, ਮੈਂ ਪੱਤ ਕੀ ਪੰਡ, ਮੈਨੂੰ ਆਪਣੀ ਇੱਜ਼ਤ ਦਾ ਵੀ ਕੋਈ ਖਿਆਲ ਨਹੀਂ।
ਨਾ ਕਰਨੀ ਕੀ ਕਾਰ, ਮੇਰੇ ਅੰਦਰ ਆਚਰਨ ਦੀ ਰਹਿਣੀ ਦੀ ਕੋਈ ਲਕੀਰ ਨਹੀਂ, ਕੋਈ ਹੱਦ ਨਹੀਂ। ਤੇਰਾ ਏਕ ਨਾਮ ਤਾਰੇ ਸੰਸਾਰ ਇੱਕ ਆਸਰਾ ਹੈ ਕਿ ਇਸ ਭਿਆਨਕਤਾ ਤੋਂ, ਆਪਣੇ ਆਪ ਤੋਂ ਲੱਗਦੇ ਡਰ ਵਾਲੀ ਅਵਸਥਾ ਤੋਂ, ਇਸ ਸੰਸਾਰ ਤੋਂ ਤੇਰਾ ਨਾਮ ਮੈਨੂੰ ਬਚਾ ਸਕਦਾ। ਇਸੇ ਆਸਰੇ ਮੈਂ ਇਹ ਆਸ, ਇਹੋ ਆਧਾਰ, ਆਸ ਲਾ ਕੇ ਬੈਠਾ ਇੱਕ ਨਾਮ ਦੇ ਆਸਰੇ, ਸ਼ਾਇਦ ਮੇਰਾ ਜੀਵਨ ਬਦਲ ਜਾ। ਮੁੱਖ ਨਿੰਦਾ ਆਖਾਂ ਦਿਨ ਰਾਤ, ਦਿਨ ਰਾਤ ਮੈਂ ਲੋਕਾਂ ਦੇ ਔਗਣ ਕੱਢ ਕੇ, ਇਹ ਸੱਚ ਕਰਕੇ ਜਾਣਨਾ, ਜਿੰਨਾ ਚਿਰ ਬੰਦਾ ਦੂਜਿਆਂ ਦੇ ਔਗਣ ਕੱਢਦਾ ਰਹੇ ਆਪਣੇ ਔਗਣਾਂ ਤੇ ਨਿਗਾਹ ਹੀ ਨਹੀਂ ਪਈ, ਤੇ ਜਿੰਨਾ ਚਿਰ ਆਪਣੇ ਔਗਣਾਂ ਤੇ ਨਿਗਾਹ ਨਾ ਪਵੇ ਬੰਦਾ ਠੀਕ ਕਿਵੇਂ ਹੋਵੇ। ਧੰਨ ਗੁਰੂ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਚ, ਆਪ ਜਾਣਦੇ ਹੋ, ਸਾਹਿਬਾਂ ਦੇ ਪਾਸ ਬਹੁਤ ਵੱਡਾ ਚਿਕਿਤਸਾਲੇ ਸੀ, ਦਵਾਖਾਨਾ ਸੀ। ਲਗਭਗ ਉਸ ਵੇਲੇ ਪਸਰੀਆਂ ਮੋਟੀਆਂ ਮੋਟੀਆਂ ਸਭ ਬਿਮਾਰੀਆਂ ਦਾ ਇਲਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਗਰਾਨੀ ਹੇਠ ਹੋਇਆ ਕਰਦਾ ਸੀ। ਬੜੇ ਬੜੇ ਤਕੜੇ ਸਿਆਣੇ ਹਕੀਮ ਵੈਦ ਮਹਾਰਾਜ ਨੇ ਸੇਵਾ ਚ ਲਾਏ ਹੋਏ ਸਨ, ਤੇ ਹਰ ਤਰ੍ਹਾਂ ਦੀ ਜੜੀ ਬੂਟੀ ਦਵਾਈ ਜੋ ਉਸ ਵੇਲੇ ਮਿਲ ਸਕਣ ਵਾਲੀ ਚੀਜ਼ ਸੀ, ਵਰਤੀ ਜਾ ਸਕਣ ਵਾਲੀ ਚੀਜ਼ ਸੀ, ਮਹਾਰਾਜ ਨੇ ਆਪਣੇ ਦਵਾਖਾਨੇ ਕੱਚ ਕੀਤੀ ਸੀ। ਇੱਥੋਂ ਤੱਕ ਵੀ ਦੱਸਿਆ ਗਿਆ ਹੈ ਕਿ ਇੱਕ ਵਾਰੀ ਦਿੱਲੀ ਦਰਬਾਰ ਵਿੱਚ ਵੀ ਇੱਕ ਬਹੁਤ ਵੱਡੇ ਆਕਾਰ ਦੀ ਹਰੜ ਦੀ ਲੋੜ ਪੈ ਗਈ ਸੀ, ਹਕੀਮਾਂ ਨੇ ਕਹਿ ਦਿੱਤਾ, ਤੇ ਮਹਾਰਾਜ ਦੇ ਦਵਾਖਾਨੇ ਬਿਨਾਂ ਹੋਰ ਕਿਧਰੋਂ ਨਹੀਂ ਸੀ। ਉਹ ਇੱਕ ਪ੍ਰੇਮੀ ਦਾ ਮੰਜਾ ਚੁੱਕ ਕੇ ਲਿਆਏ, ਘਰ ਦੇ ਬੰਦੇ ਲਿਆ ਕੇ ਉਹ ਮੰਜਾ ਰੱਖਿਆ। ਉਹ ਕਹਿੰਦਾ ਮੈਨੂੰ ਮਹਾਰਾਜ ਕੋਲ ਲੈ ਚੱਲ, ਮਰੀਜ਼ ਜੋ ਹੈ ਰੋਗੀ ਕਹਿੰਦਾ ਮੈਨੂੰ ਮਹਾਰਾਜ ਦੇ ਬੂਹੇ ਤੇ ਲੈ ਚੱਲ। ਉਹ ਕਹਿਣ ਲੱਗੇ ਤੈਨੂੰ ਦਵਾਖਾਨੇ ਵਿੱਚ ਹਕੀਮਾਂ ਦੇ ਵੈਦਾਂ ਦੇ ਹਵਾਲੇ ਕਰਨਾ ਹੈ, ਮਹਾਰਾਜ ਦੇ ਦਰਸ਼ਨ ਤੂੰ ਤਗੜਾ ਹੋ ਕੇ ਕਰ ਲਈ, ਮਹਾਰਾਜ ਇੱਥੇ ਵੀ ਆਉਂਦੇ ਨੇ, ਦਰਸ਼ਨ ਬਖਸ਼ਦੇ ਨੇ। ਸਤਿਗੁਰੂ ਪਾਤਸ਼ਾਹ ਉਹਨਾਂ ਰੋਗੀਆਂ ਨੂੰ ਆ ਕੇ ਨਾਮ ਜਪਣ ਨਿਰੰਕਾਰ ਨਾਲ ਜੁੜਨ ਦਾ ਉਪਦੇਸ਼ ਵੀ ਨਾਲ ਨਾਲ ਦਿੰਦੇ ਰਹਿੰਦੇ ਸੀ, ਦਵਾ ਦਾਰੂ ਵੀ ਚੱਲਦਾ ਰਹੇ। ਕਹਿੰਦਾ ਨਹੀਂ ਮੈਨੂੰ ਹੁਣੇ ਲੈ ਚੱਲੋ, ਮਹਾਰਾਜ ਇੱਕ ਵਾਰੀ ਮੈਨੂੰ ਵੇਖ ਲੈ। ਸਿਆਣਿਆਂ ਨੇ ਬਹੁਤ ਕਿਹਾ ਤੈਨੂੰ ਵੈਦਾਂ ਨੇ ਵੇਖਣਾ, ਹਕੀਮਾਂ ਨੇ ਵੇਖਣਾ, ਮਹਾਰਾਜ ਦਰਸ਼ਨ ਕਰਨੇ ਨੇ, ਨਹੀਂ ਮਹਾਰਾਜ ਮੈਨੂੰ ਵੇਖਣ। ਸਿੱਧ ਕਰ ਬੈਠਾ, ਰੋਗੀ ਦੀ ਜ਼ਿੱਦ ਬੜੀ ਹੁੰਦੀ। ਉਹਨਾਂ ਕਿਹਾ ਚਲੋ ਕੋਈ ਨੀ ਲੈ ਚੱਲੋ, ਮੰਜਾ ਚੁੱਕ ਕੇ ਮਹਾਰਾਜ ਦੇ ਬੂਹੇ ਤੇ ਲੈ ਆ। ਦਰਬਾਰ ਨੇ ਕਿਹਾ ਸਤਿਗੁਰੂ ਆਰਾਮ ਫਰਮਾ ਰਹੇ ਨੇ, ਵਿਸ਼ਰਾਮ ਕਰ ਰਹੇ ਨੇ, ਹਾਲਾਂਕਿ ਸਤਿਗੁਰਾਂ ਨੇ ਕਾਹਦਾ ਵਿਸ਼ਰਾਮ ਕਰਨਾ, ਉਹਨਾਂ ਦੇ ਵਿਸ਼ਰਾਮ ਵਿੱਚ ਵੀ ਭਗਤੀ ਤੇ ਸਮਾਧੀ ਹੈ, ਉਹਨਾਂ ਦੇ ਇਕੱਲੇ ਹੋ ਜਾਣ ਵਿੱਚ ਵੀ ਸਮਾਧੀ ਹੈ, ਜਪਣ ਹੈ, ਸਿਮਰਨ ਹੈ, ਪਰ ਉਪਕਾਰ ਦੀ ਭਾਵਨਾ ਦੇ ਕੁਝ ਵਿਉਂਤਾ ਹੋਣਗੀਆਂ। ਪਰ ਨਹੀਂ, ਉਸਨੇ ਕਿਹਾ ਵਿਸ਼ਰਾਮ ਕਰ ਰਹੇ ਨੇ। ਇਹ ਕਹਿਣ ਲੱਗਾ ਮੈਨੂੰ ਇੱਥੇ ਪਿਆ ਰਹਿਣ ਦਿਓ, ਜਿਸ ਵੇਲੇ ਉਹ ਬਾਹਰ ਨਿਕਲਣਗੇ ਮੈਨੂੰ ਇੱਕ ਵਾਰੀ ਵੇਖ ਲੈਣ, ਫਿਰ ਮੇਰਾ ਦਵਾ ਦਾਰੂ ਸ਼ੁਰੂ ਕਰੇ। ਆਵਾਜ਼ ਅੰਦਰ ਵੀ ਪਹੁੰਚ ਗਈ, ਮਹਾਰਾਜ ਨੇ ਪੁੱਛਿਆ ਕਿਉਂ ਬਈ ਕੀ ਗੱਲ ਹੈ। ਦਰਬਾਰ ਨੇ ਦੱਸਿਆ ਮਹਾਰਾਜ ਰੋਗੀ ਆਇਆ, ਉਹ ਕਹਿੰਦਾ ਪਹਿਲਾਂ ਮਹਾਰਾਜ ਮੈਨੂੰ ਵੇਖਣ, ਫਿਰ ਮੇਰਾ ਇਲਾਜ ਸ਼ੁਰੂ ਕਰੋ। ਮਹਾਰਾਜ ਪਾਤਸ਼ਾਹ ਆਪ ਬਾਹਰ ਆ ਗਏ, ਧੰਨ ਗੁਰੂ ਰਾਏ ਸਾਹਿਬ ਬਾਹਰ ਆ ਗਏ। ਜਿਸ ਵੇਲੇ ਸਾਹਿਬਾਂ ਦੇ ਦਰਸ਼ਨ ਹੋਏ, ਉਹ ਜਿਹੜਾ ਪਾਸਾ ਨਹੀਂ ਸੀ ਲੈ ਸਕਦਾ, ਪਿਆ ਪਿਆ ਸੱਜਾ ਖੱਬਾ ਪਾਸਾ ਨਹੀਂ ਸੀ ਮੋੜ ਸਕਦਾ, ਸਾਰਾ ਸਰੀਰ ਗਲਿਆ ਪਿਆ ਸੀ। ਵੈਦਾਂ ਹਕੀਮਾਂ ਨੇ ਜਿਸਦੇ ਬਾਰੇ ਜਵਾਬ ਦੇ ਦਿੱਤਾ ਹੋਇਆ ਸੀ। ਮਹਾਰਾਜ ਨੂੰ ਵੇਖਦਿਆਂ ਸਾਰ ਛੇਤੀ ਨਾਲ ਉੱਠਣ ਦਾ ਯਤਨ ਕਰਨ ਲੱਗਾ, ਸਾਥੀਆਂ ਨੇ ਕਿਹਾ ਪਿਆਰ ਹੋ, ਮਹਾਰਾਜ ਨੇ ਵੀ ਇਸ਼ਾਰਾ ਕੀਤਾ ਮਗਰ ਉੱਠ ਕੇ ਬੈਠ ਗਿਆ, ਮੰਜੇ ਤੇ ਉੱਠ ਕੇ ਥੱਲੇ ਉਤਰਨ ਲੱਗਾ। ਮਹਾਰਾਜ ਕਹਿਣ ਲੱਗੇ ਟਿਕ ਜਾ, ਕੀ ਚਾਹੁੰਦਾ? ਇਹ ਕਹਿੰਦਾ ਬਸ ਮਹਾਰਾਜ ਮੈਂ ਇਹੀ ਚਾਹੁੰਦਾ ਸਾਂ, ਤੁਸੀਂ ਮੈਨੂੰ ਵੇਖ ਲਓ। ਸਾਹਿਬਾਂ ਨੇ ਮੁਸਕਰਾ ਕੇ ਇਹੀ ਗੱਲ ਕਹੀ, ਭਲਿਆ ਲੋਕਾ, ਤੈਨੂੰ ਵੇਖਣਗੇ ਵੈਦ ਹਕੀਮ, ਦਵਾਈ ਦੇਣਗੇ, ਤੂੰ ਠੀਕ ਹੋ ਜਾਏਗਾ, ਆ ਗਏ ਤੇ ਹੁਣ ਤੈਨੂੰ ਠੀਕ ਕਰਕੇ ਤੋਰਾਂਗੇ। ਸਾਡੇ ਵੇਖਣ ਵਾਲੀ ਕਿਹੜੀ ਗੱਲ ਹੈ? ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ, ਉਹ ਮੈਨੂੰ ਬਾਹਰੋਂ ਵੇਖਣਗੇ, ਮਲਮਾ ਲਾ ਕੇ ਠੀਕ ਕਰਕੇ ਤੋਰ ਦੇਣਗੇ। ਮੇਰੇ ਅੰਦਰ ਕਿੰਨਾ ਕੋਹੜ ਵਰਤਿਆ, ਜਿਹੜਾ ਫੁੱਟ ਕੇ ਬਾਹਰ ਆ ਗਿਆ ਤਾਂ ਤੁਹਾਨੂੰ ਹੀ ਦਿਸਣਾ, ਵੈਦਾਂ ਹਕੀਮਾਂ ਨੂੰ ਕੋਈ ਨਹੀਂ ਦਿਸਣਾ। ਕਿਸ ਕਾਮ, ਕ੍ਰੋਧ ਤੇ ਗੰਧ ਨੇ ਮੇਰੇ ਅੰਦਰੋਂ ਮੈਨੂੰ ਰੋਗੀ ਕੀਤਾ ਤੇ ਉਹ ਰੋਗ ਮੇਰੇ ਬਾਹਰ ਚਮੜੀ ਤੇ ਆ ਗਏ ਨੇ? ਉਹ ਜਿਹੜੇ ਮੇਰੇ ਅੰਦਰ ਦੇ ਰੋਗ ਨੇ, ਉਹ ਵੈਦਾਂ ਤੇ ਹਕੀਮਾਂ ਨੂੰ ਨਜ਼ਰ ਨਹੀਂ ਆਉਂਦੇ। ਸਾਹਿਬ ਜੀ, ਉਹ ਤਾਂ ਤੁਸੀਂ ਦੇਖ ਸਕਦੇ ਹੋ, ਇਸ ਕਰਕੇ ਕਿਹਾ ਪਹਿਲਾਂ ਮੈਨੂੰ ਅੰਦਰੋਂ ਠੀਕ ਕਰਨਾ ਸ਼ੁਰੂ ਕਰੋ, ਬਾਹਰੋਂ ਠੀਕ ਹੋ ਜਾਵਾਂਗਾ ਤੇ ਠੀਕ ਹੈ, ਪਰ ਜੇ ਮੈਂ ਅੰਦਰੋਂ ਰੋਗੀ ਰਹਿ ਗਿਆ ਤੇ ਗੱਲ ਕੀ? ਸਾਹਿਬ ਹੱਸ ਪਏ, ਕਹਿਣ ਲੱਗੇ ਸ਼ਾਬਾਸ਼, ਜੇ ਤੇਰਾ ਅੰਦਰ ਖਿਆਲ ਵੀ ਪੈ ਗਿਆ ਨਾ ਕਿ ਅੰਦਰ ਕੁਝ ਰੋਗ ਹੈ, ਅੰਦਰ ਕੁਝ ਬੁਰਾਈ ਹੈ, ਅੰਦਰ ਕੁਝ ਖਰਾਬੀ ਹੈ, ਤਾਂ ਹੁਣ ਤੇਰੇ ਠੀਕ ਹੋਣ ਦੇ ਦਿਨ ਆ ਗਏ। ਇਹ ਸੱਚ ਕਰਕੇ ਜਾਣਨਾ, ਜਿਸ ਵੇਲੇ ਮਨੁੱਖ ਦਾ ਆਪਣੇ ਆਪ ਤੇ ਧਿਆਨ ਹੀ ਪੈ ਜਾਵੇ ਨਾ ਕਿ ਮੇਰੇ ਅੰਦਰ ਕੁਝ ਖਰਾਬੀ ਹੈ। ਧੰਨ ਗੁਰੂ ਨਾਨਕ ਕਹਿੰਦੇ ਨੇ, ਮੈਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ, ਮੈਨੂੰ ਆਪਣੀ ਕਰਨੀ ਦਾ ਕੋਈ ਖਿਆਲ ਨਹੀਂ, ਮੈਂ ਪੱਤ ਕੀ ਪੰਧ, ਨਾ ਕਰਨੀ ਕੀ ਕਾਰ ਹੋ, ਵਿਗੜੇ ਰੂਪ ਰਹਾ ਬਿਕਰਾਰ, ਵਿਗੜਿਆ ਹੋਇਆ ਮੇਰਾ ਅੰਦਰ ਦਾ ਰੂਪ, ਭਿਆਨਕ ਰੂਪ,
तेरा एक नाम तारे संसार मैं एहा आस एहो आधार मुख निंदा आखां दिन रात इस मूह नाल मैं लोकां दी निंदिया करदिया जिंदगी बिता रहा दिन रात लोकां दीआं बुराईआं कढ़ीआं पर घर जो ही नीच सनात मैं बड़ा नीच ते कमीना हां कि मैं लोकां दे घरां विच वेखना ध्यान देना लोकां दे घरां वल वेखना आम तौर ते बाणी विच इस सेंस च लिया गया है इस भाव च लिया गया है जेड़ा कोई स्त्री किसी दे मर्द वल वेखे या कोई मर्द किसी दी स्त्री वल लेकिन केवल स्त्रीना तक दी गल नहीं है एक कामी पुरुष अपने घर वल ना वेखदा होया किसी दी इज्जत वल वेखदा है बहुत माड़ी गल एक स्त्री अपने पति दी धर्म पत्नी ना रह के ईमानदार ना रह के किसी मर्द वल मैली निगाह नाल वेखे इस नूं पर घर जोना कहिंदे ने पराए घर वल वेखना लेकिन साडे लोकां दी निगाह इत्थे ही थोड़ा टिकी असी धन भी लोकां दे घरां दा वेखने वडियाईयां भी लोकां दे घरां दीआं वेखने जो कुछ किसे दे घर च नजर आउंदा है उत्थे ही साडी लोभ दी निगाह टिकी हर चीज ते साडी निगाह मैली हुंदी चली जांदी साहिब कहिंदे ने इस तरह मेरी निगाह लोकां दे घरां विच पै रही पर घर जो ही देखदा हां लोकां दे घरां विच वेखदा बड़ा नीच ते कमीना बणै काम क्रोध तन वसै चंडाल ये तुसी भी जानते हो कि आम तौर ते बंदा कातल ते खूनी उदों बनता है जदों ए लोभ दे वस होवे काम दे वस होवे क्रोध दे वस होवे ए खराबियां बंदे कोलों बहुत गुणा करांदियां ने साहिब कहिंदे ने इन्हां चंडालां ने मेरे कोलों बड़ा नुकसान कराया अपना भी पराया भी इन्हां चंडालां ने मैनूं नेक इंसान नहीं बनन दिता नहीं रहन दिता तानक रूप रहा करतार ही सुरत मलूकी वेस कई बार ऐसा भी होया कि वह तो लोग जिन्हों की गल महाराज ने जिक्र किया इतने वह लोग तो बाहरों भी गंदे रहते सफाई बाहर ने जीवन की भी नहीं रखते बाहरों भी मर्यादा नहीं रखते पर कई बार ऐसा भी होया कि आम बंदिया ने बाहरों जे बहुत सोहना साधा वाला वेस धारण बना ले संता वाला वेस धारण कर ले साहब कहते ने ऐसा भी होया हा ही सुरत दिमाग में आया कि मैं लोगों फसावा किस तरह लोग फसन किस तरह मेरी फाही में किवें आउण मैं लोगों किस तरह अपने चुंगल च लै सका मलूकी वेस बाहरों मेरा नेक इंसाना वाला साधा वाला फकीरां वाला वेस है औ ठगवाड़ा ठगी देस मैं ठग लोगों नूं ठगण ते लगा होया खरा सियाणा बहुता भार उंज तां लोकी मैनूं सियाणा समझदे ने मैं अपने आप च सियाणा बनदा भी बहुता मगर ठगी ते पाप दा भार मैं अपने सिर ते वधाई चलिया जा रहा तानक रूप रहा करतार मैं कीता ना जाता हराम खोर मालिक तेरिया रहमता ते बख्शिशां दा मैं शाकर ना होया शुकराना ना कीता किरत कण बन गया जेड़ा बंदा किसे दा लै के किसे दा खा के फिर ओदा भी बुरा चितवे उस नूं हराम खोर कह देने खा के हराम करन वाला या बिना कीते खान वाला बिना कुछ कीतियां दे खा के डकार मार जाने वाला बंदा उस नूं हराम खोर कहिंदे जिहड़ा हलाल नहीं करता खाधे होए जो कुछ उस नूं प्राप्त है उहदा हक अदा नहीं करता साहिब कहिंदे ने मैं तेरियां दातां दा शुकराना ना कर सकिया ना मैथों कुछ घाल होई ते ना मैं तेरियां बख्शिशां दा शुकराना कर सकिया बल्कि तैथों बेमुख होया रहा इस तों वड्डा हराम खोर होर की होवे मैं कीता ना जाता हराम खोर हों क्या मुंह देसा दुष्ट चोर मैं तेरे बूहे ते तेरे दर ते उते आके की मुंह विखावांगा मेरे अंदर किन्नी दुष्टताई ते किन्ना चोरा वाली गंदी बिरती है मेरे अंदर पल रही नानक नीच कहे विचार तानक रूप रहा करतार मैं निमाना मैं नीच एक विचार दे रहा हां कि मैं चंगे रूप च नहीं रह रहा मैं कोई चंगा जीवन बतीत नहीं कर रहा धन गुरु नानक का यह शब्द साहबा की यह बाणी सानू अपने अंदर झात पाने वास्ते एक बहुत प्यारी रोशनी है।

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਔਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ।

ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨਹੀਂ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨਹੀਂ ਛੱਡਦੇ, ਛੋਡਾ ਕਦ ਹੂੰ ਨਾ। ਏਕ ਬਾਤ ਸੁਣ ਤਾਕੀ ਓਟਾ, ਤਾਂਕੀ ਨਹੀਂ ਕਹਿਣਾ, ਤਾਕੀ ਤੱਕੀ। ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ? ਕਿ ਸਾਧ ਸੰਗਤ ਮਿਟ ਜਾਣੀ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਕੁਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਹਿਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਠੰਡੇ ਬਾਟੇ ਦੀ ਪੌਹਲ ਨੂੰ ਛਕ ਲਿਆ। ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਿਆ। ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਸੰਬੰਧੀ ਰੱਖਿਆ ਵਾਸਤੇ। ਕੋਈ ਸੋਨਾ ਦਾਨ ਕਰ ਸਕਦਾ, ਚਾਂਦੀ ਦਾਨ ਕਰ ਸਕਦਾ, ਮਾਇਆ ਦਾਨ ਕਰ ਸਕਦਾ, ਜ਼ਮੀਨ ਜਾਇਦਾਦ ਰਾਜ ਭਾਗ ਵੀ ਦਾਨ ਕਰ ਸਕਦਾ, ਪਰ ਸਰਬੰਸ ਦਾਨ

ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਤੇ ਅੱਗੋਂ ਬੇਨਤੀ ਕੀਤੀ ਹੱਥ ਬੰਨ ਕੇ।

我一

ਖੰਨੀ ਐਵਨ ਜਾਣਾ ਤੋ ਸਾਹਿਬ ਕੇ ਨਾਮੇ ਐ ਪਰਮੇਸ਼ਰ ਮੈਂ ਤੇਰੇ ਦੁਆਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਧੰਨ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ

ਸਿਰਫਤਾ ਨੂੰ ਗਲੇ ਲੱਗ ਕੇ ਮਿਲੇ ਤੇ ਇਹਨੂੰ ਗਲ ਨਾਲ ਲਗਾਇਆ ਤਾਂ ਮਾਤਾ ਤ੍ਰਿਪਤਾ ਜੀ ਇਕਦਮ ਰੋਣਾ ਨਿਕਲ ਗਏ ਆ ਤੇ ਨਾਲੇ ਕਹਿਣ ਲੱਗੇ ਜੀਏ ਹੁਣ ਤੇ ਬੜਾ ਚਿਰ ਹੋ ਗਿਆ ਨਾਨਕ ਨੂੰ ਦੇਖੇ ਤੂੰ ਆਈ ਹੈ ਕੁਝ ਭਰੋਸਾ ਹੋਇਆ ਮਨ ਨੂੰ ਕਿ ਤੇਰਾ ਵੀਰ ਮੇਰਾ ਸਪੁੱਤਰ ਗੁਰੂ ਨਾਨਕ ਵੀ ਆਵੇਗਾ ਦੂਸਰੇ ਪਾਸੇ ਭਾਈ ਅਜੈ ਰਾਓ ਆਪਣੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਦੇ ਪੈਰਾਂ ਤੇ ਮੱਥਾ ਟੇਕਿਆ ਮਹਿਤਾ ਜੀ ਨੇ ਪਿਆਰ ਦਿੱਤਾ ਤੇ ਭਾਈ ਅਜੈ ਰਾਮ ਜੀ ਵੀ ਪੁੱਛਦੇ ਨੇ ਪਿਤਾ ਜੀ ਗੁਰੂ ਨਾਨਕ ਸਾਹਿਬ ਹਾਲੀ ਨਹੀਂ ਆਏ ਅਸੀਂ ਤੇ ਇਸ ਆਸ ਤੇ ਆਏ ਹਾਂ ਕਿ ਇਸ ਵਾਰੀ ਜ਼ਰੂਰ ਮਹਾਰਾਜ ਦੇ ਦਰਸ਼ਨ ਹੋਣਗੇ ਭਾਈ ਅਜੈ ਰਾਮ ਰਿਸ਼ਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਭਾਈਆ ਲੱਗਦੇ ਨੇ ਜਿਨ੍ਹਾਂ ਨੂੰ ਆਪਾਂ ਜੀਜਾ ਵੀ ਕਹਿੰਦੇ ਹਾਂ ਪਰ ਉਹ ਰਿਸ਼ਤੇਦਾਰੀ ਘੱਟ ਔਰ ਗੁਰੂ ਨਾਨਕ ਸਾਹਿਬ ਦੇ ਸੇਵਕ ਜ਼ਿਆਦਾ ਨੇ ਮਹਿਤਾ ਕਾਲੂ ਜੀ ਕਹਿਣ ਲੱਗੇ ਜੈ ਰਾਮ ਤੁਸੀਂ ਆਏ ਹੋ ਮੈਨੂੰ ਵੀ ਭਰੋਸਾ ਹੋ ਰਿਹਾ ਹੈ ਕਿ ਮੇਰਾ ਨਾਨਕ ਜ਼ਰੂਰ ਆਵੇਗਾ ਕੁਝ ਸਮਾਂ ਬੀਤਿਆ ਭਾਈ ਮਨਸੁਖ ਭਾਈ ਭਗੀਰਥ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਇਹ ਵੀ ਆਏ ਤਾਂ ਬੇਬੇ ਨਾਨਕੀ ਜੀ ਦੇ ਦਰਸ਼ਨ ਕੀਤੇ ਇਹਨਾਂ ਨੇ ਹੱਥ ਜੋੜ ਕੇ ਆਖੇ ਆ ਬੇਬੇ ਜੀ ਗੁਰੂ ਨਾਨਕ ਸਾਹਿਬ ਆਏ ਨੇ ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ ਹਾਲੀ ਆਏ ਤੇ ਨਹੀਂ ਪਰ ਜਦ ਬਸੰਤ ਰੁੱਤ ਨੇ ਆਉਣਾ ਹੋਵੇ ਠੰਡੀ ਹਵਾ ਪਹਿਲਾਂ ਚੱਲਣ ਲੱਗ ਪੈਂਦੀ ਬਹਾਰ ਨੇ ਆਉਣਾ ਹੋਵੇ ਕੁੰਜਾਂ ਦੀਆਂ ਡਾਰਾਂ ਪਹਿਲਾਂ ਉੱਡਣ ਲੱਗ ਪੈਂਦੀਆਂ ਨੇ ਜੇ ਗੁਰੂ ਨਾਨਕ ਦੇ ਪਿਆਰੇ ਆਏ ਨੇ ਤੇ ਗੁਰੂ ਨਾਨਕ ਵੀ ਅੱਜ ਜ਼ਰੂਰ ਆਵੇਗਾ ਭਾਈ ਅਜੈ ਰਾਮ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੰਗਲ ਵੱਲ ਤੁਰ ਪਏ ਇੱਕ ਦਰਖਤ ਦੇ ਥੱਲੇ ਬੈਠੇ ਬੜੇ ਵੈਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਇਹ ਸ਼ਬਦ ਗਾਣ ਲੱਗ ਪਏ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹਿ ਆਪਣੇ ਤਿੰਨ ਭਾਵੇ ਸਭ ਹੋਏ ਹੈ ਪਾਤਸ਼ਾਹ ਜਿਸ ਤਰ੍ਹਾਂ ਅਮਲੀ ਅਮਲ ਨਾਲ ਪਿਆਰ ਕਰਦਾ ਅਮਲ ਤੋਂ ਬਗੈਰ ਉਹ ਜੀ ਨਹੀਂ ਸਕਦਾ ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ ਅਸੀਂ ਵੀ ਤੇਰੇ ਨਾਲ ਇਸ ਤਰ੍ਹਾਂ ਹੀ ਪਿਆਰ ਕਰਨੇ ਆ ਤੇਰੇ ਬਗੈਰ ਅਸੀਂ ਵੀ ਜੀ ਨਹੀਂ ਸਕਦੇ

ਭਾਈ ਅਜੈ ਰਾਮ ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠ ਕੇ ਬਾਣੀ ਦਾ ਇਹ ਸ਼ਬਦ ਪੈ ਪੜ੍ਹਦੇ ਨੇ ਔਰ ਅਥਰੂ ਕੇੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਆਉਂਦਾ, ਪੁੱਤਰ ਜਾਣਨ ਭਾਵੇਂ ਨਾ ਜਾਣਨ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ? ਇਹ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਹੋਵੇ? ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ? ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ, ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ, ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ, ਵਿੱਚ ਜੇ ਪੁੱਤ ਨਾ ਹੋਵੇ ਕਾਹਦੇ ਮਿੱਠੇ ਰਾਗ, ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼, ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚਲੇ, ਮਾਂ ਜੀਵੇ ਤਾਂ ਦਲਾਗ, ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ, ਮਾਉ ਜਿਉ ਛਾਲਾ ਪਿਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ, ਪੁੱਤ ਸੀ ਨੂਰ ਇਲਾਹੀ, ਨੈਣਾ ਤਾਈਂ ਵਿਯੋਗ, ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ? ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ। ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੇ ਗੱਲ ਪਾਵਾਂਗੇ। ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪੇ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਏ ਆ, ਲਿਆ ਮੈਨੂੰ ਚੋਲਾ ਪੁਆ, ਤੇ ਆਪੇ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੀਰਤੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪਏ ਕਰਦੇ ਨੇ ਗੁਰੂ ਨਾਨਕ ਦੀ ਯਾਦ ਵਿੱਚ, ਤੇ ਨਾਲੇ
ਅਰਦਾਸਾਂ ਪਏ ਕਰਦੇ।

ਤਾਂ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਬੇਟਾ ਨਾਨਕ ਜਾਓ ਹੁਣ ਆਪਣੀ ਵੱਡੀ ਭੈਣ ਨੂੰ ਮਿਲੋ, ਬੜੀ ਵੈਰਾਗ ਵਿੱਚ ਹੈ। ਧੰਨ ਗੁਰੂ ਨਾਨਕ ਸਾਹਿਬ ਮਾਤਾ ਨੂੰ ਮਿਲ ਕੇ ਬੇਬੇ ਨਾਨਕੀ ਜੀ ਨੂੰ ਮਿਲਣ ਵਾਸਤੇ ਉੱਠੇ ਤਾਂ ਬੇਬੇ ਨਾਨਕੀ ਛੱਤ ਤੋਂ ਥੱਲੇ ਉਤਰੇ, ਭੱਜ ਕੇ ਆਏ ਚਰਨਾਂ ਤੇ ਮੱਥਾ ਟੇਕਣ ਵਾਸਤੇ, ਪਰ ਗੁਰੂ ਨਾਨਕ ਸਾਹਿਬ ਨੇ ਬਾਹਾਂ ਫੜ ਲਈਆਂ। ਕਹਿਣ ਲੱਗੇ, ਨਾ ਭੈਣ ਤੁਸੀਂ ਵੱਡੇ ਹੋ, ਭੈਣਾਂ ਭਰਾਵਾਂ ਦੇ ਪੈਰਾਂ ਤੇ ਮੱਥਾ ਟੇਕਣ ਫੇ ਨਹੀਂ ਹੋ ਸਕਦਾ। ਸਾਧ ਸੰਗਤ, ਇਹ ਇਤਿਹਾਸ, ਇਹ ਕਥਾ ਕਹਾਣੀਆਂ ਸੁਣਾਉਣ ਦਾ ਇੱਕ ਮਕਸਦ ਹੈ। ਇਹ ਕਥਾ ਕਹਾਣੀਆਂ ਬਾਣੀ ਤਾਂ ਸੁਣਾਈ ਜਾਂਦੀ ਹੈ ਤਾਂ ਕਿ ਸਾਡੇ ਮਨਾਂ ਵਿੱਚ, ਸਾਡੇ ਹਿਰਦੇ ਵਿੱਚ ਪਿਆਰ ਹੋਵੇ। ਜੇ ਸਾਡੇ ਹਿਰਦੇ ਵਿੱਚ ਪਿਆਰ ਹੋਵੇਗਾ, ਸਾਡੇ ਘਰ ਵਿੱਚ ਵੀ ਪਿਆਰ ਹੋਵੇਗਾ। ਜਿਹਦੇ ਹਿਰਦੇ ਵਿੱਚ ਪਿਆਰ ਨਹੀਂ, ਜਿਹਦੇ ਦਿਲ ਵਿੱਚ ਪਿਆਰ ਨਹੀਂ, ਉਹ ਕਿਸੇ ਨੂੰ ਕੀ ਪਿਆਰ ਦੇਵੇਗਾ? ਚੰਗਾ ਇਨਸਾਨ ਬਣਨ ਵਾਸਤੇ ਚੰਗਾ ਪਿਤਾ ਬਣਨਾ ਜ਼ਰੂਰੀ ਹੈ, ਚੰਗਾ ਪਤੀ ਬਣਨਾ ਜ਼ਰੂਰੀ ਹੈ, ਚੰਗਾ ਪੁੱਤਰ ਬਣਨਾ ਜ਼ਰੂਰੀ ਹੈ, ਚੰਗਾ ਭਰਾ, ਚੰਗਾ ਸੱਜਣ ਮਿੱਤਰ, ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ। ਜਿਹੜਾ ਚੰਗਾ ਪਤੀ ਨਾ ਬਣ ਸਕਿਆ, ਚੰਗਾ ਪਿਤਾ ਨਾ ਬਣ ਸਕਿਆ, ਜਿਹੜਾ ਚੰਗਾ ਪੁੱਤਰ ਨਾ ਬਣ ਸਕਿਆ, ਜਿਹੜਾ ਚੰਗਾ ਭਰਾ, ਚੰਗਾ ਸੱਜਣ ਮਿੱਤਰ, ਚੰਗਾ ਸ਼ਹਿਰੀ ਨਾ ਬਣ ਸਕਿਆ, ਸਾਧ ਸੰਗਤ, ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ। ਉਹ ਨਾ ਸਿੱਖ ਹੋ ਸਕਦਾ, ਉਹ ਨਾ ਮੁਸਲਮਾਨ, ਨਾ ਹਿੰਦੂ, ਨਾ ਈਸਾਈ, ਉਹ ਕਿਸੇ ਗਿਣਤੀ ਵਿੱਚ ਨਹੀਂ, ਕਿਉਂਕਿ ਪਰਮੇਸ਼ਰ ਨੇ ਇਨਸਾਨ ਨੂੰ ਦੁਨੀਆਂ ਵਿੱਚ ਭੇਜਿਆ ਔਰ ਇਨਸਾਨ ਵਿੱਚ ਆਪਣਾ ਨੂਰ, ਆਪਣੀ ਜੋਤ ਰੱਖੀ ਤੇ ਕਿਹਾ, ਇਹ ਇਨਸਾਨ ਦੁਨੀਆਂ ਵਿੱਚ ਜਾ ਰਿਹਾ ਹੈ, ਬੰਦਗੀ ਕਰ, ਸਿਮਰਨ ਕਰ ਔਰ ਦੁਨੀਆਂ ਨੂੰ ਸਵਰਗ ਬਣਾ, ਸੱਚਖੰਡ ਬਣਾ। ਇਹ ਕਥਾ ਕਹਾਣੀਆਂ ਸੁਣਨੀਆਂ ਹਨ, ਆਪਣੇ ਮਹਾਂਪੁਰਸ਼ਾਂ ਦੇ ਜੀਵਨ ਵੱਲ ਦੇਖਣਾ। ਉਹ ਪਤੀ ਵੀ ਨੇ, ਪੁੱਤਰ ਵੀ ਨੇ, ਉਹ ਭਰਾ ਵੀ ਨੇ, ਉਹ ਸੱਜਣ ਮਿੱਤਰ ਵੀ ਨੇ, ਉਹ ਗੁਰੂ ਵੀ ਨੇ, ਉਹ ਪੀਰ ਵੀ ਨੇ। ਉਹਨਾਂ ਨੇ ਦੁਨੀਆਂ ਨੂੰ ਪਿਆਰ ਵੰਡਿਆ ਤੇ ਆਓ ਇਹ ਕਥਾ ਕਹਾਣੀਆਂ ਸੁਣ ਕੇ ਅਸੀਂ ਵੀ ਆਪਣੇ ਮਨਾਂ ਵਿੱਚ ਪਿਆਰ ਰੱਖੀਏ। ਸਾਡੇ ਮਨ ਵਿੱਚ ਪਿਆਰ ਹੋਵੇਗਾ, ਆਪਣੇ ਘਰਦਿਆਂ ਨੂੰ ਪਿਆਰ ਦਿਆਂਗੇ, ਲੋਕਾਂ ਨੂੰ ਪਿਆਰ ਦਿਆਂਗੇ, ਤੇ ਫਿਰ ਸਵਰਗ ਲੱਭਣ ਦੀ ਲੋੜ ਨਹੀਂ, ਇਹ ਦੁਨੀਆਂ ਹੀ ਸਵਰਗ ਬਣ ਜਾਏਗੀ।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਇ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ, ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ, ਅਸਲ ਵਿੱਚ ਧਰਮੀ ਵੀ ਉਹ ਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਵੇ, ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ੍ਹ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ

تم ہر جانو آپے ثابت تم ہر

बेशक दुनिया में सुख प्राप्त होवन, सारी सृष्टि का राज भी प्राप्त हो जावे, बिना नाम तो मन शांत नहीं, बिना नाम तो सुख नहीं। सगल सृष्ट को राजा दुखिया, हर का नाम जपत हुए सुखिया। नाम दे विच ही सारे सुख हन, नाम दे विच ही सारे पदार्थ हन। सुखी कौन है जो जप रहे श्री वाहिगुरु। हजूर बाणी विच बख्शिश कर रहे हन के सुंदर सेज होवे अनेका सुख, किसे भी सुख की कमी ना होवे। महल माड़िया भी सुंदर होन, सुगंधियां भी कपड़िया नू लगिया होन, मन वांछित फल मानदा होवे, मन इच्छे सुख मानदा, किछ ना है भी सूरे, कोई फिक्र फाका ना होवे। पर हजूर कहंदे हन जे परमेश्वर दा नाम नहीं चेते ता ऐसे मनुख नू समझ लो जिस तरह विष्टा दा कीड़ा किसे कम नहीं आउंदा, इसे तरह ही ओ मनुख है। सो प्रभ चित ना आवई, जे नाम चेते नहीं है तो हजूर कहंदे हन सो प्रभ चित ना आवई विष्टा के कीड़े। कोई बेशक उच्ची कुल दा भी होवे, सुंदर भी होवे, चतुर भी होवे, बड़िया ज्ञान दियां बातां भी करता होवे, जे मन करके गुरु चरणा की प्रीति नहीं तो हजूर कहंदे हन ओ ता एक मरे हुए पशु दे समान है। क्योंकि दरगाह विच ता अगे करनी कीरत वाची है, तेरे मन विच कितना को गुरु दा प्यार है, कितना को सत्कार है, अगे ता ए वाचिया जाना है। कोई चार अखर घट पढ़ लवे, कोई वध पढ़ लवे, पर अगे ए नहीं पुछा जाना भाई तू कितनी को पढ़ाई कीती है, कितनी को माया कठी कीती है। अगे ता भाई करनी कीरत वाची है, की करनी कमाई कीती, चौबी घंटिया विचों कितना कुछ समा तू परमेश्वर की बंदगी विच मन करके बतीत किया है। आ मामूली दुकानदार नू वेखिए सवेर तो शाम तक हिसाब ला लैंदा है, अज की कमाया है, की गवाया है। मनुख दे 24,000 श्वास बिना जपन तो रोज दे व्यर्थ जा रहे हैं, इसने कदी ख्याल नहीं किया। ए चेता कराउंदे हन जतन वाले, ए चेता कराउंदे हन महापुरख, ते जिन्होंने उन्हां दे बचना नू पले बन लिया फिर लोक सुखी पर लोक सुहेले। कबीर जी ने वेखिया एक सेठ बैठा दुकान ते, बड़े नौकर चाकर हुक्म दी उलीक विच खड़ोते हन। मन च सोचिया भाई इस नू कदी सत संगत विच नहीं वेखिया, ते होवे ना ता इस नू बेनती करिए भाई सत संगत विच आया करो। कबीर जी जा खड़ोते ते फिर ए बड़े हंकार नाल कहन लगा नौकर नू भाई दियो कुछ ते तोरो इस नू, क्योंकि हजूर कहंदे ना माया तारी अन्ना बोला, गुर शब्द ना सुने बहु रोल कचोला। आपस को दीर्घ कर जाने औरन को लग मात, आप तो उत्ते किसे नू समझदा ही नहीं। कबीर जी जा खड़ोते ए भिखारी समझ के अपने नौकरां नू कह रहा है भाई कुछ इस नू दियो ते तोरो। कबीर जी कहन लगे सेठ जी मैं मंगता नहीं, मैं कुछ मंगन लई नहीं आया। आख्या जे तू मंगता नहीं तां व्यापारी है। आख्या मैं व्यापारी भी नहीं, जिस वस्तु दे तुसी वणज करन वाले हो उसका मैं व्यापारी भी नहीं हां। ते आख्या फिर तू कौन है, की चाहुंदा है। ता कबीर जी कहन लगे सेठ जी मैं एक सच दी गल
ਤੁਹਾਡੇ ਕੰਨਾਂ ਵਿੱਚ ਪਾਉਣ ਆਇਆ ਹਾਂ। ਉਹ ਇਹ ਹੈ ਕਿ ਸਤ ਸੰਗਤ ਵਿੱਚ ਆਇਆ ਕਰੋ। ਇਹ ਦੁਨੀਆ ਦੇ ਸੁੱਖ ਇਹ ਸਦਾ ਰਹਿ ਨਹੀਂ ਜਾਣੇ, ਇਹ ਮਨੁੱਖਾ ਜਨਮ ਵੀ ਨਹੀਂ ਰਹਿ ਜਾਣਾ। ਜੇ ਸੁੱਖ ਰਹਿ ਜਾਣਗੇ ਤਾਂ ਤੁਸੀਂ ਕਿਤਨਾ ਕੁ ਚਿਰ ਰਹਿ ਜਾਓਗੇ? ਆਖਿਰ ਜਾਣਾ ਪਵੇਗਾ। ਅਵਲ ਤੇ ਇਹ ਸੁੱਖ ਕਿਸੇ ਕੋਲ ਰਹੇ ਨਹੀਂ, ਤੇ ਜੇ ਸੁੱਖ ਰਹਿ ਵੀ ਗਏ ਤਾਂ ਮਨੁੱਖ ਉੱਠ ਜਾਂਦਾ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸਤ ਸੰਗਤ ਵਿੱਚ ਆਇਆ ਕਰੋ। ਸੇਠ ਇਸ ਦਾ ਧੰਨਵਾਦ ਕਰਦਾ, ਇਸ ਦੀ ਬਜਾਏ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ, ਹਾਂ ਬਈ ਅਸੀਂ ਤੁਹਾਡਿਆਂ ਡੇਰਿਆਂ ਤੇ ਆਈਏ ਤੇ ਤੁਹਾਡਾ ਰੋਟੀ ਪਾਣੀ ਚੱਲੇ, ਤੁਹਾਡੀ ਪ੍ਰਤਿਸ਼ਠਾ ਵਧੇ, ਸਾਨੂੰ ਵੇਖ ਕੇ ਹੋਰ ਵੀ ਲੋਕ ਤੁਹਾਡੇ ਕੋਲ ਆਉਣ, ਤੁਹਾਡੇ ਡੇਰੇ ਚੱਲੇ। ਬੜੇ ਹੰਕਾਰ ਦੇ ਵਿੱਚ ਆਖਿਆ ਤਾਂ ਕਬੀਰ ਜੀ ਕਹਿਣ ਲੱਗੇ, ਸੇਠ ਜੀ ਬੜਾ ਗਲਤ ਆਖਿਆ ਜੇ, ਸਾਡੀ ਚਿੰਤਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੈ, ਦਰਵਾਜ਼ ਉੱਪਰ ਖਰਚ ਮੰਗੇ ਜਗ੍ਹਾ ਦੇ ਤਨਖਾਏ। ਉਹ ਨਾਮ ਜਪਣ ਵਾਲੇ ਤਾਂ ਅਕਾਲ ਪੁਰਖ ਦੇ ਆਸਰੇ ਤੇ ਬੈਠੇ ਹੁੰਦੇ ਹਨ, ਉਹ ਜਦੋਂ ਦਿੰਦਾ ਉਹ ਤਾਂ ਉਹਦੇ ਦਿੱਤੇ ਵਿੱਚੋਂ ਖਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਤੁਸੀਂ ਸਤ ਸੰਗਤ ਵਿੱਚ ਆਇਆ ਕਰੋ। ਕਬੀਰ ਜੀ ਦਾ ਨਿਰਾਦਰ ਕਰਕੇ ਭੇਜ ਦਿੱਤਾ, ਆਖਿਆ ਜਾ ਕੰਮ ਕਰ, ਛੋਟਾ ਮੂੰਹ ਬੜੀ ਬਾਤ। ਨੌਕਰ ਨੂੰ ਕਹਿੰਦਾ ਇਸ ਨੂੰ ਪਰੇ ਤੱਕ ਛੱਡ ਕੇ, ਇਹ ਮੈਨੂੰ ਉਪਦੇਸ਼ ਦੇਣ ਲਈ ਇੱਥੇ ਆਇਆ। ਕਬੀਰ ਜੀ ਚਲੇ ਗਏ, ਕੁਝ ਦਿਨ ਬੀਤੇ, ਫਿਰ ਉੱਥੋਂ ਦੀ ਲੰਘੇ ਤੇ ਮਨ ਵਿੱਚ ਖਿਆਲ ਆਇਆ ਬਈ ਕੋਈ ਗੱਲ ਨਹੀਂ, ਜੇ ਸੇਠ ਨੇ ਉਸ ਦਿਨ ਕਿਹਾ ਨਹੀਂ ਮੰਨਿਆ, ਹੋ ਸਕਦਾ ਉਹ ਘੜੀ ਉਸ ਲਈ ਚੰਗੀ ਨਾ ਹੋਵੇ, ਅੱਜ ਦੀ ਘੜੀ ਪਵਿੱਤਰ ਹੋਵੇ, ਅੱਜ ਹੀ ਮੇਰੀ ਬੇਨਤੀ ਕਰਨ ਤੇ ਮੰਨ ਜਾਵੇ ਤੇ ਸਾਡਾ ਕੀ ਵਿਗੜਿਆ, ਬੇਨਤੀ ਕਰ ਹੀ ਚਲਦੇ ਹਾਂ। ਕਬੀਰ ਜੀ ਫਿਰ ਜਾ ਖੜੋਤੇ ਤੇ ਕਹਿਣ ਲੱਗੇ, ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਹੁਣ ਬੜੇ ਹੰਕਾਰ ਦੇ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ, ਬਈ ਇੱਕ ਬੰਦਾ ਤੁਹਾਡੇ ਕੋਲੋਂ ਨਹੀਂ ਮੁੜਦਾ, ਗਾਹਕੀ ਦਾ ਟਾਈਮ ਹੈ, ਇਹ ਇੱਥੇ ਆ ਕੇ ਖੜੋ ਜਾਂਦਾ, ਸਤ ਸੰਗਤ ਵਿੱਚ ਆਇਆ ਕਰੋ, ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ। ਕਬੀਰ ਜੀ ਨੂੰ ਧੱਕੇ ਪਏ ਪਰ ਬੁਰਾ ਨਹੀਂ ਮਨਾਇਆ, ਆਖਿਆ ਇਸ ਦੇ ਭਾਗ ਹੀ ਐਸੇ ਹਨ। ਕੁਝ ਦਿਨ ਬੀਤੇ, ਕਬੀਰ ਜੀ ਫਿਰ ਇੱਥੋਂ ਦੀ ਲੰਘੇ ਤੇ ਮਨ ਵਿੱਚ ਦਇਆ ਆ ਗਈ, ਮਨ ਵਿੱਚ ਖਿਆਲ ਆ ਗਿਆ ਬਈ ਕੋਈ ਗੱਲ ਨਹੀਂ, ਇਹਨਾਂ ਨੇ ਧੱਕੇ ਮਾਰੇ ਹਨ, ਹੋ ਸਕਦਾ ਇਹ ਸਤ ਸੰਗਤ ਵਿੱਚ ਜੁੜ ਜਾਵੇ, ਇਹਦਾ ਭਲਾ ਹੋ ਜਾਵੇ, ਇਹਨੂੰ ਮਨੁੱਖਾ ਜਨਮ ਦਾ ਪਤਾ ਨਹੀਂ ਹੈ, ਇਹ ਕਿਤਨੀ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆ ਜਿਵੇਂ ਕੋਈ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਦੇ ਵਿੱਚ, ਮਹਾਂਪੁਰਖਾਂ ਨੇ ਉਸ ਨੂੰ ਕੱਢਣਾ ਚਾਹਿਆ ਬਿੱਛੂ ਨੂੰ, ਤੇ ਬਿੱਛੂ ਨੇ ਡੰਗ ਮਾਰ ਦਿੱਤਾ, ਹੱਥ ਕੰਬ ਗਿਆ, ਫਿਰ ਡਿੱਗ ਪਿਆ, ਫਿਰ ਕੱਢਿਆ, ਫਿਰ ਉਸਨੇ ਡੰਗ ਮਾਰਿਆ, ਹੱਥ ਕੰਬ ਗਿਆ ਮਹਾਂਪੁਰਸ਼ਾਂ ਦਾ, ਫਿਰ ਡਿੱਗ ਪਿਆ, ਤੇ ਜਦੋਂ ਫਿਰ ਕੱਢਣ ਲੱਗੇ ਨਾ ਤੇ ਕੋਲ ਖੜੋਤਾ ਸੇਵਕ ਕਹਿੰਦਾ, ਮਹਾਰਾਜ ਇਸ ਨੂੰ ਡੁੱਬਣ ਦਿਓ, ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੰਗ ਮਾਰਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਡੰਗ ਕਿਉਂ ਮਾਰਦਾ, ਇਹ ਕਿਉਂ ਡੱਸਦਾ? ਆਖਿਆ ਜੀ ਇਸ ਦਾ ਸੁਭਾਵ ਹੈ, ਇਸ ਦਾ ਸੁਭਾਅ ਹੀ ਐਸਾ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਜੇ ਇੱਕ ਕੀੜਾ ਨਹੀਂ ਆਪਣਾ ਸੁਭਾਅ ਤਿਆਗਦਾ ਤੇ ਮੈਂ ਆਪਣਾ ਸੁਭਾਵ ਦਾ ਕਿਵੇਂ ਤਿਆਗ ਕਰਦੇ ਹਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਛੱਡ ਦੇਵਾਂ? ਕਬੀਰ ਜੀ ਅੱਜ ਜਦੋਂ ਤੀਸਰੀ ਵੇਰਾ ਲੰਘੇ ਤੇ ਕਹਿਣ ਲੱਗੇ, ਕੋਈ ਨੀ ਧੱਕੇ ਮਾਰੇ ਹਨ, ਕੋਈ ਗੱਲ ਨੀ, ਇਸ ਦਾ ਪਲਾਹ ਹੋ ਜਾਵੇ। ਤੇ ਫਿਰ ਜਾ ਖੜੋਤੇ ਤੇ ਆਵਾਜ਼ ਉਹ ਸੱਚ ਦੀ ਆਵਾਜ਼ ਕੰਨਾਂ ਤੇ ਪਾਈ, ਆਖਿਆ ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਹੁਣ ਸੇਠ ਨੇ ਆਪਣੇ ਨੌਕਰਾਂ ਵੱਲ ਘੂਰ ਕੇ ਅੱਖਾਂ ਲਾਲ ਕਰਕੇ
ਆਖਿਆ ਤੁਹਾਡੇ ਕੋਲ ਇੱਕੋ ਬੰਦਾ ਨਹੀਂ ਮੁੜਦਾ, ਅੱਜ ਇਸ ਨੂੰ ਐਸੀ ਮਾਰ ਦਿਓ ਕਿ ਇੱਥੇ ਆਉਣ ਜੋਗਾ ਹੀ ਨਾ ਰਹੇ। ਕਬੀਰ ਜੀ ਕੱਲੇ ਸਨ, ਸਾਰੇ ਨੌਕਰ ਉਹਨਾਂ ਨੂੰ ਪੈ ਗਏ। ਲਹੂ ਲੁਹਾਨ ਕਰ ਦਿੱਤਾ। ਕਬੀਰ ਜੀ ਜਦੋਂ ਉੱਠਣ ਲੱਗੇ ਨਾ ਤੇ ਕਹਿਣ ਲੱਗੇ, ਹੋਏ ਸੇਠ, ਤੇਰੀ ਤਾਂ ਉਮਰ ਹੀ ਥੋੜੀ ਰਹਿ ਗਈ ਹੈ, ਕਿਉਂਕਿ ਜਿਹੜੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਭਲੇ ਪੁਰਸ਼ਾਂ ਨੂੰ ਸਤਾਉਂਦੇ ਹਨ ਉਹ ਐਵੇਂ ਸਮਝ ਲੈਣ ਜਿਵੇਂ ਆਪਣ ਹੱਥੀ ਆਪਣੀ ਜੜ ਆਪ ਉਹ ਪੱਟੇ। ਜਿਹੜੇ ਜ਼ੁਲਮ ਕਰਦੇ ਹਨ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਉੱਪਰ, ਉਹ ਕਲੰਕੀ ਵੀ ਹੋ ਜਾਂਦੇ ਹਨ ਔਰ ਨਸ਼ਟ ਵੀ ਹੋ ਜਾਂਦੇ ਹਨ, ਔਰ ਫਿਰ ਉਹਨਾਂ ਦਾ ਨਾਮ ਮਾੜਿਆਂ ਅੱਖਰਾਂ ਵਿੱਚ ਪੁਕਾਰਿਆ ਜਾਂਦਾ। ਜਿਵੇਂ ਰੋਜ਼ ਤੁਸੀਂ ਕਹਿੰਦੇ ਹੋ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਉਹਨਾਂ ਦਾ ਨਾਮ ਦੁਸ਼ਟ ਕਰਕੇ ਪੁਕਾਰਿਆ ਜਾਂਦਾ ਜੋ ਭਗਤਾਂ ਨੂੰ ਸਤਾਉਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਆ ਗਏ। ਇਧਰ ਸੇਠ ਸਮਾਂ ਆਪਣਾ ਵਿਅਰਥ ਗਵਾ ਕੇ ਗੁਜ਼ਰ ਗਿਆ। ਕਾਫੀ ਸਮਾਂ ਬੀਤਣ ਦੇ ਬਾਅਦ ਕਬੀਰ ਜੀ ਜਾ ਰਹੇ ਹਨ ਸੈਰ ਕਰਦੇ ਹੋਏ ਤੇ ਕੀ ਵੇਖਿਆ, ਇੱਕ ਬੜਾ ਵੱਡਾ ਇਕੱਠ ਹੋਇਆ ਹੋਇਆ। ਆਖਿਆ ਕੀ ਹੈ? ਕਿਸੇ ਨੇ ਦੱਸਿਆ ਜੀ ਬੈਲ ਬੇਹੋਸ਼ ਹੋ ਕੇ ਡਿੱਗ ਪਿਆ, ਕਿਉਂਕਿ ਉਹਦੇ ਉੱਪਰ ਭਾਰ ਬਹੁਤ ਲੱਦਿਆ ਹੋਇਆ ਸੀ, ਇਤਨਾ ਭਾਰ ਖਿੱਚ ਨਹੀਂ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਕਬੀਰ ਜੀ ਨੇ ਜਦੋਂ ਜਾ ਕੇ ਵੇਖਿਆ ਅੰਤਰਦ੍ਰਿਸ਼ਟੀ ਦੇ ਨਾਲ ਜਦੋਂ ਜਾ ਕੇ ਤੱਕਿਆ ਤੇ ਕੀ ਵੇਖਦੇ ਹਨ, ਬਈ ਇਹ ਤਾਂ ਉਸੇ ਹੀ ਸ਼ੇਖ ਦੀ ਰੂਹ ਹੈ ਜਿਹਨੂੰ ਬਾਰੰਬਾਰ ਕਹਿੰਦੇ ਰਹੇ ਸੀ, ਬਈ ਜਪਿਆ ਕਰ ਸ੍ਰੀ ਵਾਹਿਗੁਰੂ। ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਚਾਰ ਪਾਉਂ ਦੋਏ ਸਿੰਘ ਗੁੰਗ ਮੁਖ, ਤਬ ਕੈਸੀ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰੇ ਹੀ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਉਹ ਹਰੀ ਦੇ ਸਿਮਰਨ ਤੋਂ ਬਿਨਾਂ ਬੈਲ ਵੀ ਜੂਨੀ ਜੀ ਪੈਣਾ ਸੀ ਨਾ। ਕਬੀਰ ਜੀ ਕੋਲ ਸਾਰਾ ਹੀ ਜਿਤਨੇ ਲੋਕ ਖੜੇ ਸੀ ਕਬੀਰ ਜੀ ਕੋਲ ਆ ਕੇ ਚੁਰਮੁਟ ਪਾ ਲਿਆ। ਕਬੀਰ ਜੀ ਨੇ ਸਾਰੀ ਸਾਖੀ ਸੁਣਾਈ ਤੇ ਸਾਰਿਆਂ ਲੋਕਾਂ ਨੇ ਬੇਨਤੀ ਕੀਤੀ, ਕਬੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ, ਇਹ ਜੂਨੀਆਂ ਇਹ ਦੁੱਖ ਸਾਨੂੰ ਨਾ ਭੋਗਣਾ ਪਵੇ, ਕੋਈ ਐਸੀ ਜੁਗਤ ਦੱਸੋ। ਤਾਂ ਕਬੀਰ ਜੀ ਆਖਰੀ ਤੁਕਾਂ ਵਿਚ ਦੱਸ ਰਹੇ ਹਨ ਕਿ ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਅਖੀਰ ਵਿਚ ਆਪ ਕਹਿੰਦੇ ਹਨ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਕਰ ਜਾਏਗਾ। ਆਪ ਕਹਿੰਦੇ ਹਨ, ਬਈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਣਗੇ। ਆਖਰੀ ਤੁਕਾਂ ਵਿਚ ਕਬੀਰ ਜੀ ਦੱਸ ਰਹੇ ਹਨ।

सिर क्यों रोवन, साधु संग परब दे नानक रंग मनन।

There is one true source of reality, the Creator, infinite,